0: ਕਿਸ ਕਰੇ ਖੁਆਰੀ,
1: ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ,
0: ਸੋ ਜਨ ਨਾਨਕ ਦਰਗਹਿ ਪਰਵਾਨ,
1: ਕੋੜ ਕਰਮ ਕਰੇ ਉਤਾਰੇ
0: ਸਰਮ ਪਾਵੇ ਸਗਲੇ ਵਰਤਾਰੇ।

0: ਆਵੇ
1: ਆਪ ਕੋ ਜੋ ਭਲਾ ਕਹਾਵੇ
0: ਕਿਸੇ ਭਲਾਈ ਨਿਕਟ ਨਾ ਆਵੇ
1: ਸਰਬ ਕੀ ਰੇਂਜਾ ਕਾ ਮਨ ਹੋਏ
0: ਕਾ ਨਾਨਕ ਤਾਂ ਕੀ ਨਿਰਮਲ ਸੋਏ
1: ਜਬ ਲਗ ਜਾਣੇ ਮੁਝ ਤੇ ਕਛ ਹੋਏ।

0: ਸਤਿਗੁਰ ਸਿੱਖੀ ਕਰੇ ਪ੍ਰਿਤਪਾਲ,
1: ਸੇਵਕ ਹੋ ਗੁਰ ਸਦਾ ਦਿਆਲ,
0: ਸਿੱਖੀ ਗੁਰ ਦੁਰਮਤ ਮਲ ਹਿਰੇ,
1: ਗੁਰ ਬਚਨੀ ਹੈ ਨਾਮ ਉਚਰੇ,
0: ਸਤਿਗੁਰ ਸਿੱਖੇ ਬੰਧਨ ਕਟੇ,
1: ਗੁਰ ਕਾ ਸਿੱਖ ਬਕਾਰ ਤੇ ਹਟੇ,
0: ਸਤਿਗੁਰ ਸਿੱਖੋ ਨਾਮ ਧਨ ਦੇ,
1: ਗੁਰ ਕਾ ਸਿੱਖ ਬਟਪਾਗੀ ਹੈ।

0: ਸਦ ਧਿਆਵੇ,
1: ਮਨ ਵਿੱਚ ਸਤਿਗੁਰ ਕੇ ਪਾਸ
0: ਸੇਵਕ ਕੇ ਕਾਰਜ ਰਾਸ,
1: ਸੇਵਾ ਕਰ ਦੋਏ ਨਹਿ ਕਾਮੀ,
0: ਤਿਸ ਕੋ ਮੋਤ ਪ੍ਰਾਪਤ ਸੁਆਮੀ,
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ,
1: ਬੀਸ ਵਿਸਵੇ ਗੁਰ ਕਾ ਮਨ ਮਾਨੇ,
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ,
1: ਸੋ ਸਤਿਗੁਰ ਜਿਸ ਹਿਰਦੇ ਹਰ ਨਾਉ

0: ਸਰਬ ਕੁੰਠ ਮੁਕਤ ਮੋਖ ਪਾਏ,
1: ਏਕ ਨਿਮਕ ਹਰ ਕੇ ਗੁਣ ਗਾਏ,
0: ਅਨਕ ਰਾਜ ਭੋਗ ਵਡਿਆਈ,
1: ਹਰ ਕੇ ਨਾਮ ਕੀ ਕਥਾ ਮਨ ਪਾਈ,
0: ਬਹੁ ਭੋਜਨ ਕਾਪ ਸੰਗੀਤ,
1: ਰਸਨਾ ਜਪਤੀ ਹਰ ਹਰ ਨੀਤ,
0: ਭਲੀ ਸੁਕਰਣੀ

0: ਗੁਣ ਪ੍ਰਭ ਸਹਿ ਸੁਭਾਏ
1: ਤਬ ਸੇ ਸਾਖਤ ਕੋ ਕਿਨ ਠਾਏ
0: ਤਬ ਆਪਹਿ ਆਪ ਆਪਣੀ ਜੋਤ ਤਰੈ
1: ਤਬ ਕਵਨ ਨਿਡਰ ਕਵਨ ਕਟ ਡਰੇ
0: ਆਪਨ ਚਲਤ ਆਪ ਕਰਨੇ ਹਾਰ
1: ਨਾਨਕ ਠਾਕਰ ਅਗਮ ਅਪਾਰ
0: ਅਵਨਾਸੀ ਸੁਖ ਆਪਣੇ

0: भूतवंत कुलवंत पतवंत
1: जीवन
0: धन धन धन जन आया।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੁਟਾਨ ਕੁਟ ਧੰਨਵਾਦ। ਸਤਿਗੁਰਾਂ ਨੇ ਰਹਿਮਤ ਕੀਤੀ, ਸੁਖਮਨੀ ਸਾਹਿਬ ਦੇ ਜਾਪ ਹੋਏ, ਆਪ ਸੰਗਤਾਂ ਦਾ ਦਿਲ ਤੋਂ ਧੰਨਵਾਦੀ ਹਾਂ। ਸਤਿਗੁਰੂ ਮਿਹਰ ਕਰਨ ਆਪ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਜਿਹੜਾ ਸਮਾਂ ਆਪਣੇ ਪਾਸ ਬਾਕੀ ਹੈ, ਵੱਧ ਚੜ੍ਹ ਕੇ ਆਇਆ ਕਰੀਏ, ਵੱਧ ਚੜ੍ਹ ਕੇ ਹਾਜ਼ਰੀਆਂ ਭਰੋ। ਗੁਰੂ ਕੀਆਂ ਪੰਚਮ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ ਨੇ। ਸੋ ਸਾਰੇ ਹੀ ਮਾਈ ਭਾਈ ਦੇ ਚਰਨਾਂ 'ਚ ਬੇਨਤੀ ਹੈ, ਭਾਈ ਆਓ ਸਤਿਗੁਰੂ ਦੇ ਚਰਨਾਂ ਨਾਲ ਜੁੜੀਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅੱਜ ਜੋ ਸ਼ਾਮਾਂ ਦੇ ਦੀਵਾਨ ਨੇ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ, ਮਹਾਨ ਕਥਾਵਾਚਕ ਆਪਣੇ ਪਾਸ ਪਹੁੰਚ ਰਹੇ ਨੇ। ਉਹਨਾਂ ਦਾ ਸਮਾਂ ਹੈ 8 ਵਜੇ ਤੋਂ 9 ਵਜੇ ਤੱਕ। ਸੋ ਬੇਨਤੀ ਹੈ, ਦੀਵਾਨ ਤਾਂ ਹੁਣ ਸ਼ੁਰੂ ਹੋ ਗਿਆ ਹੈ, 6 ਵਜੇ ਰਹਿਰਾ ਸਾਹਿਬ ਦਾ ਪਾਠ ਹੋ ਜਾਣਾ ਨੇ, ਉਸ ਤੋਂ ਉਪਰੰਤ ਦੀਵਾਨ ਸਜੇਗਾ। ਉਹਨਾਂ ਦਾ ਸਮਾਂ ਜਿਹੜਾ ਹੈ ਉਹ 8 ਵਜੇ ਤੋਂ 9 ਵਜੇ ਤੱਕ ਹੈ। ਸੋ ਸਾਰੇ ਹਾਜ਼ਰੀ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਰਹਿਰਾ ਸਾਹਿਬ ਦਾ ਪਾਠ ਸਰਵਣ ਕਰੀਏ। ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਪਾਸੋਂ, ਉਸ ਤੋਂ ਉਪਰੰਤ ਆਰਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਹੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵ

ਜਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮ ਹੈ ਬਾਜ ਸਨਾਦਰਾ ਗੋਜਰੀ ਮਹੱਲਾ ਚੌਥਾ ਅਰਕੇ ਜਨ ਸਤਿਗੁਰ ਸਤਿਪੁਰਖ

ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਿਗ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ

ਆਖ ਵਖਾਣਾ। ਜੋ ਸੇਵੈ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ

ਪਾਈ ਰਹਾਉ। ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵੀ ਛੋੜਿਆ ਆਪ ਮਿਲਾਇਆ, ਤੂੰ ਦਰੀਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤੈਨੂੰ ਸੁਖ ਪਾਇਆ।

ਭਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਾਈ ਹਮਰੀ ਕਰੋ ਹੱਦ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਗਾਵੋ ਆਪ ਹੱਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸ਼ਾੜ ਕੋਈ ਅਵਰਨਾ ਧਿਆਹੂੰ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ

ਬ੍ਰਹਮਾ ਪਪਤਰਾ ਕਾਲ ਪਾਏ ਸ਼ੇ ਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਯੋ ਦੇਵ ਦੈਂਤ ਜਸ਼ਨ ਉਪਜਾਯੋ।

ਜਾਨਤ ਮਹਾ ਮੂੜ ਕਛ ਭੇਦ ਨਾ ਜਾਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਏ ਤੇਤੀ ਤੁਮਰਾ ਲਖਾਨਾ ਜਾਹੇ ਪਸਾਰਾ ਇਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇ ਤਜ ਕੀਨੀ ਉਤਭੁਜ ਖਾਨ ਬਹੁਲ ਰਚ ਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਯੋ ਸੰਕ੍ਰਿ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਅਰਣਕਾਤਾ ਜੇ ਅਸ ਧੁਜ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹਵਾ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦਿਸ਼ਟਨ ਜਾਹੇ ਨੇ ਹਰ ਹਉ ਤਾਂ ਕਿ ਤਾਪ ਤਨਕ ਮੈਂ ਹਰ ਹਉ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਬ ਸਕੇ ਨ ਕੋਈ ਏਕ ਬਾਰ ਜਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜੇ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲਿਹੋ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਛਾਇ ਕਰਤਾ ਸ੍ਰੀ ਅਸੁਜ ਭਏ ਦਯਾਲਾ ਪੂਰਨ ਕਰਾ ਗ੍ਰੰਥਤ ਕਲਾ ਮਨ ਬਾਂਚਤ ਫਲ ਪਾਵੈ ਸੋਈ ਦੁਖਨਾ ਤਿਸੇ ਬਿਆਪਤ ਕੋਈ ਅੜਿਲ ਸੁਨੇ ਗੁੰਯੋ ਯਹੇ ਸੁਰਸ ਨ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਗਣਾ ਨਰ ਕੇ ਰਹੈ ਹਜੋ ਯਾਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰੈ ਸਹਿਸ ਪਣਿਜੈ ਅਰਧ ਸੈਸਵਨ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਬ ਬਾਰਾ ਤੀਰ ਸਤਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋ ਪਾਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੁਵ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤਮ ਸਤ ਸ਼ੁਭਮ ਸਤਬਜੋਂ ਦੋਹਰਾ ਦਾ ਜਾਨਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਦੈ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚੌਪਾਈ ਮੈਂ ਨਾ ਗ੍ਰਸ਼ਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬੂ ਨੈ ਧਿਆਉ

ನಾನು ಸುನು ಸಂತೋ ಶಬತ್ ರೂಪಿ ಯಾರು ಸಾಚ ನಾಮ ಮೇರ ಆಧಾರು ಸಾಚ ನಾಮ ಆಧಾರ ಮೇರಾ ಜನ ಪುಖಾ ಸಬ ಗವಾಯ್ಯಾ ಕರ ಸಾತ ಸುಖಮನ ಆಯವಸ್ಯಾ ಜನ ಇಶಾ ಸಬ ಪೂಜಾಯ್ಯಾ ಸದಾ ಕುರ್ಬಾನ ಕೀತಾ ಗುರು ಇಟ್ಟ ಹೋ ಜಿಸದಿಯಾ ಏ ಬಡಿಯಾಯ್ಯಾ ಕಹೆ ನಾನು ಸುನೋ ಸಂತೋ ಶಬತ್ ರೂಪಿ ಯಾರು ಸಾಚ ನಾಮ ಮೇರ ಆಧಾರು ವಾಜೇ ಪಂಚ ಶಬ್ದ ಕರ ಸ ಭಾಗ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦੁਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾਓ ਸੇ ਰਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਣਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਜੀ ਨਹਿ ਜਾਈ

ਸ੍ਰੀ ਸਤਿਗੁਰੂ ਪੇਖਣਾ ਸਰਵਣੀ ਸੁਨਣਾ ਗੁਰੂ ਨਾਮ ਸਤਿਗੁਰੂ ਸੇਤੀ ਰੱਤਿਆ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਧੇ ਜਗਮੈ ਉੱਤਮ ਕਾਢੀ ਆ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਭਾਰਿਆ

ਆਰਿਆਨ ਸਾਖਤ ਨਿੰਦਕ ਦੁਸ਼ਟ ਖਿਰ ਮਾਹੇ ਬੇਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ, ਦਰਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਤਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇ ਸਾਂ ਸਵਾਸਾਂ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ, ਚੇਤਾਵਨ ਕਾ ਸਦਕਾ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਵੰਗੇ, ਜੁਗੋ ਜੁਗੇ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾਦ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਬਾਰ ਮਿਹਰਾਂ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ, ਸਾਜਰੇ ਦੀਵਾਨਾਂ ਦੀ ਰੰਤਾ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਸ਼ਹੀਦੀ ਪੁਰਬ ਆ ਰਹੇ, ਇਸ ਸੰਬੰਧ ਵਿੱਚ ਰੋਜ਼ਾਨਾ ਤਰ੍ਹਾਂ ਬੀਬੀਆਂ ਵੱਲੋਂ ਸੰਗਤੀ ਰੂਪ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਸੋ ਦਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ, ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ, ਸੰਗਤ ਦੀ ਹਾਜ਼ਰੀ ਤਿਲ ਫਲਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾਂ ਬਖਸ਼ਣੀਆਂ, ਸੇਵਕ ਪਰਿਵਾਰ ਉਤਾਰਾ ਸਿੰਘ ਗਿੱਲ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਅੰਸ਼ਿਕ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਰਜਿੰਦਰ ਸਿੰਘ, ਭੁਪਿੰਦਰ ਕੌਰ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀਆਂ ਬੇਨਤੀਆਂ ਗੁਰਮਤਸਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਕ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ, ਬਖਸ਼ੋ।

ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਉੜ ਭਾਗੀ ਹੋ ਆਪ ਜੀ ਸੰਗਤ ਵਨ ਜਹਾਜ਼ਰੀਆਂ ਭਰ ਰਹੇ ਹੋ ਹਰ ਰੋਜ਼ ਦੀ ਤਰ੍ਹਾਂ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਜੋ ਕਿ ਅਗਲੇ ਮਹੀਨੇ ਜੂਨ ਦੇ ਮਹੀਨੇ ਆ ਰਹੇ ਹਨ ਹਰ ਸਾਲ ਦੀ ਤਰ੍ਹਾਂ ਬੀਬੀਆਂ ਵੱਲੋਂ ਸੰਗਤੀ ਰੂਪ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਰੋਜ਼ਾਨਾ ਹੋ ਰਹੇ ਹਨ ਉਪਰੰਤ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਹੁਣ ਕੀਰਤਨ ਦੀ ਰਮਤਾ ਹੋਣ ਜਾਰੀ ਕੀਰਤਨ ਜੁੜਨਾ ਕਰੋ ਜੀ ਅੱਜ ਵਿਸ਼ੇਸ਼ ਤੌਰ 'ਤੇ ਪੰਥ ਸਕਾਤ ਸਤਿਕਾਰ ਜੋ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਅੱਜ ਤੋਂ ਲੈ ਕੇ ਸ਼ੁੱਕਰਵਾਰ ਦੇ ਸ਼ਾਮ ਦੀਵਾਨਾ 'ਚ ਹਾਜ਼ਰੀਆਂ ਭਰ ਰਹੇ ਹਨ ਕਥਾ ਰਾਹੀਂ ਸਮਾਂ ਉਹਨਾਂ ਦਾ 8 ਤੋਂ 9 ਹੋਵੇਗਾ ਆਪ ਜੀ ਲਗਭਗ ਸਾਰੇ ਦੀਵਾਨਾ 'ਚ ਹਾਜ਼ਰ ਭਰ ਲਾਹੇ ਪ੍ਰਾਪਤ ਕਰਨੇ ਜੀ ਆਉਣ ਵਾਲੇ ਸ਼ਨਿਸ਼ਵਾਰ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ ਅਖੰਡ ਸਾਹਿਬ ਪ੍ਰਾਰੰਭ ਹੋਣਗੇ ਸ਼ੁੱਕਰਵਾਰ ਜੋ ਕਿ ਵੀਰਵਾਰ ਨੂੰ ਸ਼ਨੀਵਾਰ ਨੂੰ ਸ਼ਾਮ ਨੂੰ ਸੰਪੂਰਨਤਾ ਵਾਂ ਇਸੇ ਸੰਬੰਧ ਵਾਨ ਸਜਣਗੇ ਆਪ ਜੀ ਨੇ ਹਾਜ਼ਰ ਭਰ ਕੇ ਰਾਹੇ ਪ੍ਰਾਪਤ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਇਹ ਜਿਹੜਾ ਸਾਧ ਸੰਗਤ ਵਿੱਚ ਇਸ਼ਨਾਨ ਹੁੰਦਾ ਹੈ, ਇਸ ਨੂੰ ਕਰਨ ਨਾਲ ਮਨੁੱਖ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਅੰਦਰੋਂ ਪਵਿੱਤਰ ਹੋ ਜਾਂਦਾ ਹੈ। ਪਰ ਇਹ ਦਾਤ ਕਿਵੇਂ ਮਿਲਦੀ ਹੈ ਕਿ ਸਾਡਾ ਆਤਮਕ ਇਸ਼ਨਾਨ ਹੋ ਜਾਵੇ? ਅਸੀਂ ਵੀ ਦੁਨੀਆ ਵੀ ਇਸ਼ਨਾਨ 'ਤੇ, ਸਰੀਰਕ ਇਸ਼ਨਾਨ 'ਤੇ ਬਹੁਤ ਜ਼ੋਰ ਦਿੰਦੇ ਹਾਂ, ਪਰ ਗੁਰਬਾਣੀ ਵਾਰ ਵਾਰ ਸਮਝਾਉਂਦੀ ਹੈ ਕਿ ਪਿਆਰਿਓ, ਜਿੱਥੇ ਸਰੀਰਕ ਇਸ਼ਨਾਨ ਜ਼ਰੂਰੀ ਹੈ ਉੱਥੇ ਆਤਮਕ ਇਸ਼ਨਾਨ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ, ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਗੁਰਪੂਰੈ ਕੀਨੇ ਦਾਨਾ, ਇਹ ਜਿਹੜੀ ਦਾਤ ਮਿਲਦੀ ਹੈ ਆਤਮਕ ਇਸ਼ਨਾਨ ਕਰਨ ਦੀ, ਜਿਹੜੀ ਦਾਤ ਮਿਲਦੀ ਹੈ ਇਹ ਗੁਰੂ ਕਿਰਪਾ ਕਰਕੇ ਆਪਣੇ ਪਿਆਰਿਆਂ ਨੂੰ ਇਹ ਦਾਤ ਬਖਸ਼ਦੇ ਨੇ। ਪਰ ਬਹੁਤ ਵਾਰ ਮਨੁੱਖ ਦੇ ਨਾਲ ਇਹ ਕੁਝ ਹੁੰਦਾ ਹੈ, ਅੰਤਰ ਮੈਲ ਜੇ ਤੀਰਤ ਨਾ ਵੈ ਤਿਸ ਬੈ ਕੁੰਤ ਨਾ ਜਾਨਾ, ਲੋਕ ਪਤੀ ਨੇ ਕਛੂ ਨਾ ਸੁਜੈ ਨਾ ਹੇ ਰਾਮ। ਇਹ ਆਣਾ ਅੰਤਰ ਤਾਂ ਵਿਕਾਰਾਂ ਦੀ ਮੈਲ ਭਰੀ ਪਈ ਹੈ, ਪਾਪਾਂ ਦੀ ਮੈਲ ਭਰੀ ਪਈ ਹੈ, ਕਦੇ ਉਸਨੂੰ ਧੋਣ ਦਾ ਯਤਨ ਮਨੁੱਖ ਨਹੀਂ ਕਰਦਾ। ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰੀ ਜਾਂਦਾ ਵੀ ਇੱਥੇ ਆਪਾਂ ਇਸ਼ਨਾਨ ਕਰਾਂਗੇ ਪਾਪ ਧੋਤੇ ਜਾਣਗੇ, ਜਦੋਂ ਪਾਪ ਧੋਤੇ ਜਾਣਗੇ ਫਿਰ ਬੰਦਾ ਨਵਾਂ ਨਰੋਇਆ, ਬੰਦਾ ਸੋਚਦਾ ਵੀ ਹੁਣ ਤਾਂ ਪਹਿਲੇ ਪਾਪ ਤਾਂ ਸਾਰੇ ਧੁੱਲ ਗਏ, ਹੁਣ ਫਿਰ ਆਪਾਂ ਹੋਰ ਕਮਾ ਸਕਦੇ। ਪਰ ਨਹੀਂ, ਪਾਪ ਤੇਰੇ ਲੱਗੀ ਵਿਕਾਰਾਂ ਦੀ ਮੈਲ ਇਸ ਤਰ੍ਹਾਂ ਨਹੀਂ ਧੋਪਣੀ, ਅੰਦਰ ਮੈਲ ਭਰੀ ਪਈ ਹੈ, ਤੂੰ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ ਪਿਆ ਹੈ, ਇਸ ਤਰ੍ਹਾਂ ਤੈਨੂੰ ਤੂੰ ਕਹੇ ਵੀ ਤੈਨੂੰ ਸੁਰਗ ਮਿਲ ਜਾਏਗਾ, ਤੈਨੂੰ ਸੋਹਣਾ ਜੀਵਨ ਮਿਲ ਜਾਏਗਾ, ਤੈਨੂੰ ਆਤਮਕ ਸੁੱਖ ਮਿਲ ਜਾਣਗੇ, ਕਹਿਣ ਲੱਗੇ ਨਹੀਂ ਮਿਲ ਸਕਦੇ। ਕਿਉਂ ਨਹੀਂ ਮਿਲ ਸਕਦੇ? ਤੂੰ ਇਹ ਲੋਕ ਦਿਖਾਵਾ ਕਰਕੇ ਇਹ ਤੂੰ ਦੁਨੀਆਂ ਨੂੰ ਭਰਮਾ 'ਚ ਪਾ ਸਕਦਾ। ਲੋਕੀ ਤਾਂ ਕਹਿ ਦੇਣਗੇ ਭਾਈ ਇਹ ਜਿਹੜਾ ਮਨੁੱਖ ਹੈ ਇਹ ਬੜਾ ਧਾਰਮਿਕ ਅਸਥਾਨਾਂ 'ਤੇ ਜਾ ਜਾ ਕੇ ਇਸ਼ਨਾਨ ਕਰਦਾ ਹੈ, ਬੜਾ ਹੀ ਧਰਮੀ ਬੰਦਾ ਹੈ, ਲੋਕੀਆਂ ਨੇ ਤਾਂ ਦੇਖ ਕੇ ਕਹਿ ਦੇਣਾ। ਪਰ ਕਹਿਣ ਲੱਗੇ ਪਰਮਾਤਮਾ ਇੰਨਾ ਇਆਣਾ ਨਹੀਂ, ਪਰਮਾਤਮਾ ਨਾ ਸਮਝ ਨਹੀਂ, ਉਹ ਤਾਂ ਤੇਰੇ ਅੰਦਰ ਦੀ ਵੀ ਜਾਣਦਾ ਹੈ। ਪੰਜਵੇਂ ਪਾਤਸ਼ਾਹ ਜੀ ਸੂਹੀ ਰਾਗ ਵਿੱਚ ਬਖਸ਼ਿਸ਼ ਕਰਦੇ ਨੇ।

ਕਰਮ ਧਰਮ ਵਿਖਾਵੇ ਦੇ ਧਾਰਮਿਕ ਕਰਮ ਇੱਕ ਤਾਂ ਸੱਚ ਵਿੱਚ ਨੇ, ਇੱਕ ਧਾਰਮਿਕ ਕਰਮ ਨੇ ਉਹ ਤਾਂ ਬਿਲਕੁਲ ਸੱਚੇ ਸੁੱਚੇ ਨੇ, ਭਾਵ ਇਵੇਂ ਆਪਾਂ ਕਹਿ ਲਈਏ ਕਿ ਜਿਹੜੇ ਮਨੁੱਖ ਗੁਰੂ ਨਾਲ ਜੁੜੇ, ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ, ਉਹ ਜੇ ਕਿਤੇ ਧਾਰਮਿਕ ਕਰਮ ਕਰਦੇ ਨੇ, ਚੰਗੇ ਕੰਮ ਕਰਦੇ ਨੇ, ਲੋਕ ਭਲਿਆਈ ਦੇ ਕੰਮ ਕਰਦੇ ਨੇ, ਉਹ ਕਦੇ ਵਿਖਾਵਾ ਨਹੀਂ ਕਰਦੇ, ਉਹ ਆਪਣੇ ਮੂੰਹੋਂ ਕਦੇ ਬਿਆਨ ਨਹੀਂ ਕਰਦੇ ਫਿਰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਮੇਰੇ ਤੇ ਕਿਰਪਾ ਕਰਕੇ ਮੇਰਾ ਅਕਾਲ ਪੁਰਖ ਵਾਹਿਗੁਰੂ ਇਹ ਸੇਵਾ ਮੇਰੇ ਤੋਂ ਲੈ ਰਿਹਾ, ਉਹਨਾਂ ਨੂੰ ਇਹ ਸਮਝ ਹੈ ਤੇ ਉਹ ਅਰਦਾਸਾਂ ਕਰਦੇ ਨੇ ਮੇਰੇ ਵਾਹਿਗੁਰੂ ਜੀ ਮੇਰੇ ਤੋਂ ਨੇਕ ਕੰਮ ਕਰਾ ਲਈ, ਮੇਰੇ ਤੋਂ ਚੰਗੇ ਕੰਮ ਕਰਾ ਲਈ, ਮੇਰੇ ਤੋਂ ਕੋਈ ਪਾਪਾਂ ਵਾਲਾ ਕੰਮ ਨਾ ਕਰਾਈ। ਸੰਸਕ੍ਰਿਤੀ ਵਿੱਚ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਦੇਰ ਕਰਿਆ ਕਰੋ, ਤੇ ਦੇਰ ਕੁਝ ਕੰਮਾਂ 'ਚ ਦੇਰ ਕਰਿਆ ਕਰੋ, ਕੁਝ ਕੰਮਾਂ 'ਚ ਦੇਰ ਬਿਲਕੁਲ ਵੀ ਨਾ ਕਰਿਆ ਕਰੋ। ਉਹ ਕਿਹੜੇ ਕੰਮ ਨੇ? ਕਹਿਣ ਲੱਗੇ ਜਦੋਂ ਇਹ ਮਨ ਉਸ ਕੰਮ ਵੱਲ ਦੌੜੇ ਜਿਸ ਕੰਮ ਨੂੰ ਕਰਕੇ ਪਾਪ ਹੁੰਦਾ ਹੋਵੇ। ਕਹਿਣ ਲੱਗੇ ਮਨੁੱਖਾ ਧਿਆਨ ਰੱਖ, ਉਸ ਕੰਮ ਨੂੰ ਜਿੰਨਾ ਵੀ ਹੋ ਸਕੇ ਦੇਰ ਕਰਿਆ ਕਰ। ਉਸ ਕੰਮ 'ਚ ਦੇਰ ਕਰਿਆ ਕਰ, ਕਿਤੇ ਇਹ ਵੀ ਹੋ ਸਕਦਾ ਹੈ ਕਿ ਤੇਰਾ ਇਹ ਪਾਪੀ ਚੰਦਰਾ ਮਨ ਇਹ ਸਮਝ ਵੀ ਸਕਦਾ ਹੈ, ਉਹਦੇ 'ਚ ਕਦੇ ਵੀ ਜਲਦੀ ਨਾ ਕਰੀ, ਭਾਵੇਂ ਜਿਹੜਾ ਗਲਤ ਕੰਮ ਕਰਨ ਵਾਸਤੇ ਤੇਰਾ ਇਹ ਚੰਚਲ ਮਨ ਤਿਆਰ ਹੁੰਦਾ ਹੈ, ਉਸ 'ਚ ਦੇਰ ਕਰੀ, ਸ਼ਾਇਦ ਤੈਨੂੰ ਸਮਝ ਆ ਜਾਵੇ, ਤੂੰ ਪਾਪ ਕਰਨ ਤੋਂ ਬਚ ਜਾਵੇ। ਫਿਰ ਦੂਜਾ ਪੱਖ ਨਾਲ ਹੀ ਰੱਖ ਦਿੱਤਾ। ਕਹਿਣ ਲੱਗੇ ਚੰਗੀ ਸੋਚ ਕਦੇ ਆਏ, ਚੰਗਾ ਖਿਆਲ ਕਦੀ ਬਣੇ, ਤੇ ਚੰਗਿਆਈ ਕਰਨ 'ਚ, ਚੰਗਾ ਕੰਮ ਕਰਨ 'ਚ, ਨੇਕ ਕੰਮ ਕਰਨ 'ਚ ਕਦੇ ਦੇਰ ਨਹੀਂ ਕਰਨੀ। ਬੜੇ ਕਮਾਲ ਦੀ ਗੱਲ, ਇੱਕ ਕੰਮ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਭਾਈ ਉਹਦੇ 'ਚ ਜਿੰਨਾ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਦੇਰ ਕਰੀ, ਕਿਉਂਕਿ ਮਨ ਸਾਡਾ ਉਤਾਵਲਾ ਰਹਿੰਦਾ ਹੈ। ਮਨ ਦਾ ਕੀ ਹਾਲ ਹੈ? ਬੁਰੇ ਕਾਮ ਕੋ ਓਟ ਖਲੋਇਆ, ਨਾਮ ਕੀ ਵੇਲਾ ਹੈ ਪੈਸੋਇਆ। ਬੁਰਾ ਕੰਮ ਕਰਨਾ ਹੋਵੇ, ਨਹੀਂ ਜੇ ਨਹੀਂ, ਕੱਲ੍ਹ ਕਿਨੇ ਦੇਖਿਆ ਅੱਜ ਹੀ ਕਰ ਲੈਂਦੇ, ਅੱਜ ਕਿਨੇ ਦੇਖਿਆ ਹੁਣੇ ਹੀ ਕਰ ਲੈਂਦੇ ਹਾਂ। ਅਤੇ ਜੇ ਚੰਗਾ ਕੰਮ ਕਰਨਾ ਹੋਵੇ ਉਸਨੂੰ ਬੰਦਾ ਇਹ ਕੱਲ੍ਹ 'ਤੇ ਛੱਡਦਾ ਹੈ, ਕੋਈ ਨਹੀਂ ਅੱਜ ਛੱਡੋ, ਅੱਜ ਕੱਲ੍ਹ ਕਰ ਲਿਆਂਗੇ ਆਪਾਂ। ਅਤੇ ਜਿਹੜੇ ਬੰਦੇ ਚੰਗੇ ਕੰਮਾਂ ਨੂੰ ਕੱਲ੍ਹ 'ਤੇ ਛੱਡਣ ਵਾਲੇ ਨੇ, ਸੱਚ ਜਾਣੀਓ ਉਹ ਜ਼ਿੰਦਗੀ ਦੇ ਸਹੀ ਰਾਹ 'ਤੇ ਨਹੀਂ ਤੁਰ ਸਕਦੇ ਫਿਰ, ਕਿਉਂਕਿ ਜਦੋਂ ਕੱਲ੍ਹ ਆਉਂਦਾ ਨਾ, ਉਹ ਫਿਰ ਚੰਗੇ ਕੰਮ ਨੂੰ ਕੱਲ੍ਹ 'ਤੇ ਟਾਲ ਦਿੰਦੇ ਨੇ, ਕੋਈ ਨਹੀਂ ਅੱਜ ਨਹੀਂ ਕੀਤਾ ਕੀ ਹੋ ਗਿਆ, ਕੱਲ੍ਹ ਕਰ ਲਿਆਂਗੇ, ਉਹਨਾਂ ਦਾ ਕੱਲ੍ਹ ਨਹੀਂ ਛੇਤੀ ਆਉਂਦਾ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਜੇਕਰ ਕਦੇ ਮੰਦਾ ਖਿਆਲ ਆਏ ਉਹਦੇ 'ਚ ਦੇਰ ਕਰਿਆ ਕਰੋ, ਸ਼ਾਇਦ ਇਹ ਚੰਚਲ ਮਨ ਸਮਝ ਜਾਵੇ, ਤੁਸੀਂ ਉਹ ਪਾਪ ਕਮਾਉਣ ਤੋਂ ਬਚ ਜਾਵੋ। ਜੇਕਰ ਕੋਈ ਚੰਗਾ ਖਿਆਲ ਆਏ ਕਦੇ ਉਹਦੇ 'ਚ ਦੇਰ ਨਾ ਕਰਿਓ। ਕਿਉਂ? ਕਹਿਣ ਲੱਗੇ ਨਹੀਂ ਪਤਾ ਇਹ ਤੁਹਾਡਾ ਪਾਪੀ ਚੰਦਰਾ ਮਨ ਕਦਮ ਉੱਕਰ ਜਾਵੇ, ਕਦਮ ਉੱਕਰ ਜਾਵੇ। ਕਈ ਵਾਰ ਨਾ ਹੁੰਦਾ ਏ, ਮਨ ਵਿੱਚ ਖਿਆਲ ਆਇਆ ਵੀ ਮੈਂ ਕੋਈ ਨੇਕ ਕੰਮ ਕਰਨਾ, ਮੈਂ ਚੰਗਾ ਕੰਮ ਕਰਨਾ, ਤੇ ਬੰਦੇ ਨੇ ਥੋੜ੍ਹਾ ਜਿਹਾ ਦੇਰ ਕੀਤੀ, ਇਹ ਪਾਪੀ ਮਨ ਕਹਿੰਦਾ, ਕਹਿਣ ਲੱਗੇ ਛੱਡੋ ਪਰੇ, ਕੀ ਕਰਨਾ, ਛੱਡੋ, ਕੋਈ ਜ਼ਰੂਰੀ ਨਹੀਂ। ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਇਹ ਚੰਚਲ ਮਨ ਨਹੀਂ ਪਤਾ ਇਹ ਕਿਸ ਵੇਲੇ ਝੂਠਾ ਬਣ ਜਾਵੇ, ਇਹਨੂੰ ਲਾਲਚ ਆ ਜਾਵੇ। ਇਸ ਕਰਕੇ ਜਦੋਂ ਕੋਈ ਚੰਗਾ ਖਿਆਲ ਆਏ ਦੇਰ ਨਾ ਕਰਿਆ ਕਰੋ।
ਤੇ ਕਰਮ ਜਿਹੜੇ ਨੇ ਧਾਰਮਿਕ ਕਰਮ ਜਿਹੜੇ ਨੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕੁਝ ਲੋਕ ਸੱਚ ਵਿੱਚ ਧਰਮ ਦੇ ਕਰਮ ਕਰਦੇ ਨੇ, ਕੁਝ ਲੋਕ ਸਿਰਫ ਦਿਖਾਵੇ ਵਾਲੇ ਕੰਮ ਕਰਦੇ ਨੇ, ਨਾਮ ਦਿੰਦੇ ਨੇ ਵੀ ਧਰਮ ਦੇ ਕੰਮ ਕਰ ਰਹੇ। ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ

0: ਦਿਖਾਵੇ ਦੇ ਧਾਰਮਿਕ ਕਰਮ ਕਰਦੇ ਨੇ, ਤੀਰਥ ਬਰਤ ਆਦਿਕ ਜਿਹੜੇ ਕਰਮ ਕਰਦੇ ਨੇ, ਪਰ ਅੰਦਰ ਪਰਮਾਤਮਾ ਦੇ ਨਾਲ ਪਿਆਰ ਕੋਈ ਨਹੀਂ। ਸਿਰਫ ਦਿਖਾਵੇ ਦੇ ਕੰਮ ਕਰਦੇ ਨੇ ਤੇ ਕਹਿਣ ਲੱਗੇ ਉਹਨਾਂ ਨੂੰ ਜਮ ਰੂਪ ਮਸੂਲੀਆ ਲੁੱਟ ਲੈਂਦਾ ਹੈ, ਭਾਓ ਉਹਨਾਂ ਨੂੰ ਹਮੇਸ਼ਾ ਮੌਤ ਦਾ ਡਰ ਬਣਿਆ ਰਹਿੰਦਾ ਹੈ, ਮੌਤ ਦਾ ਡਰ ਨਹੀਂ ਹਟਦਾ। ਮਹਾਰਾਜ ਫਿਰ ਅਸੀਂ ਕੀ ਕਰੀਏ? ਕਹਿਣ ਲੱਗੇ ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟੈ। ਵਾਸਨਾ ਰਹਿ ਧੋ ਕੇ ਅੰਦਰ ਕੋਈ ਵਾਸਨਾ ਨਾ ਹੋਵੇ, ਕੋਈ ਲਾਲਚ ਨਾ ਹੋਵੇ, ਕੋਈ ਸਵਾਰਥ ਨਾ ਹੋਵੇ, ਨਿਸਵਾਰਥ ਹੋ ਕੇ ਕੀ ਕਰਨਾ? ਕਹਿਣ ਲੱਗੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਗਾਨ ਕਰਿਆ ਕਰੋ। ਕਿਉਂ? ਕਹਿਣ ਲੱਗੇ ਉਸ ਪਰਮਾਤਮਾ ਦੇ ਇੱਕ ਪਲ ਮਾਤਰ ਵੀ, ਥੋੜਾ ਜਿਹਾ ਸਮਾਂ ਵੀ, ਜੇ ਕਿਤੇ ਭਾਵਨਾ ਲੈ ਕੇ, ਸ਼ਰਧਾ ਲੈ ਕੇ ਤੂੰ ਨਾਮ ਜਪ ਲਿਆ ਤੇ ਫਿਰ ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਵੇਗਾ, ਤੇਰੇ ਸਾਰੇ ਪਾਪ ਖਤਮ ਹੋ ਜਾਣਗੇ। ਇੰਨੀ ਸਮਰਥਾ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਅੰਤਰ ਕੀ ਗਤ ਗੁਰਮੁਖ ਜਾਣ। ਅੰਤਰ ਕੀ ਗਤ, ਅੰਦਰਲੀ ਆਤਮਕ ਅਵਸਥਾ ਦਾ ਕਿਵੇਂ ਪਤਾ ਲੱਗੇ ਸਾਨੂੰ? ਕਿਉਂਕਿ ਧਿਆਨ ਕਰੀਓ ਸਾਧ ਸੰਗਤ ਜੀ, ਜਿਹੜਾ ਮਨੁੱਖ ਮੰਦੇ ਕੰਮ ਕਰਦਾ ਨਾ, ਉਹ ਵੀ ਆਪਣੇ ਆਪ ਨੂੰ ਚੰਗਾ ਹੀ ਕਹੀ ਜਾਂਦਾ। ਚੋਰੀ ਕਰਕੇ ਕੋਈ ਆਪਣੇ ਆਪ ਨੂੰ ਚੋਰ ਕਵਾਉਂਦਾ ਵੀ ਦੁਨੀਆਂ ਦੇ ਲੋਕੋਂ ਮੈਂ ਚੋਰ ਹਾਂ? ਕੋਈ ਕਹਿੰਦਾ? ਕੋਈ ਕਹਿੰਦਾ ਹੋਵੇ ਤਾਂ ਮੈਨੂੰ ਦੱਸ ਦਿਓ। ਚੋਰੀ ਕਰਕੇ ਵੀ ਬੰਦਾ ਸਾਧ ਹੀ ਬਣਿਆ ਫਿਰੀ ਜਾਂਦਾ, ਝੂਠ ਬੋਲ ਬੋਲ ਕੇ ਵੀ ਬੰਦਾ ਸੱਚਾ ਹੀ ਬਣਿਆ ਫਿਰੀ ਜਾਂਦਾ। ਝੂਠਾ ਬੰਦਾ ਜਿਹੜਾ ਇੱਕ ਦਿਨ ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਵਾਰ ਝੂਠ ਬੋਲਦਾ ਹੋਵੇ, ਕਦੇ ਉਸਨੂੰ ਸੁਣਿਆ? ਉਹ ਕਹਿੰਦਾ ਹੋਵੇ ਵੀ ਮੈਂ ਬੜਾ ਝੂਠਾ ਬੰਦਾ। ਹਾਂ, ਇੱਕ ਗੱਲ ਤਾਂ ਹੈ, ਬਹੁਤ ਵਾਰ ਮਨੁੱਖ ਵਡਿਆਈ ਵਾਸਤੇ, ਵਡਿਆਈ ਵਾਸਤੇ, ਆਪਣੀ ਵਡਿਆਈ ਵਾਸਤੇ, ਨਹੀਂ ਜੀ ਨਹੀਂ ਅਸੀਂ ਤਾਂ ਬੜੇ ਪਾਪੀ ਜੀ, ਅਸੀਂ ਤਾਂ ਬੜੇ ਪਾਪੀ ਜੀ, ਇਹ ਲੋਕ ਦਿਖਾਵੇ ਵਾਸਤੇ ਕਈ ਵਾਰ ਮਨੁੱਖ ਕਹਿੰਦਾ, ਤੇ ਕਈ ਮਨੁੱਖ ਇਹ ਗੱਲ ਪੱਕੀ ਕਰ ਲੈਂਦੇ, ਭਾਈ ਜੇ ਕਿਤੇ ਅਸੀਂ ਲੋਕਾਂ ਨੂੰ ਇਸ ਤਰ੍ਹਾਂ ਕਵਾਂਗੇ ਨਾ ਤੇ ਲੋਕੀ ਸਾਡੀ ਵਡਿਆਈ ਕਰਨਗੇ। ਇਹ ਦੇਖੋ ਜੀ, ਆਪਣੇ ਆਪ ਨੂੰ ਪਾਪੀ ਕਹੀ ਜਾਂਦਾ, ਕਿੰਨੀ ਨਿਮਰਤਾ ਇਹਦੇ ਅੰਦਰ ਭਰੀ ਪਈ ਆ। ਉਹਦੇ ਨਿਮਰਤਾ ਨਾ ਉਹਦੇ ਇੱਕ ਮਿੰਟ ਚ ਹੀ ਬਾਹਰ ਆ ਜਾਏਗੀ, ਕਿੰਨੀ ਕੁ ਅੰਦਰ ਨਿਮਰਤਾ ਭਰੀ ਹੋਈ ਹੈ ਉਹਦੇ। ਜਿਹੜਾ ਬੰਦਾ ਕਹਿੰਦਾ ਹੋਵੇ ਨਹੀਂ ਜੀ ਨਹੀਂ ਅਸੀਂ ਤਾਂ ਬੜੇ ਨੀਚ ਹੈ ਜੀ, ਅਸੀਂ ਤਾਂ ਬੜੇ ਪਾਪੀ ਜੀ, ਇੱਕ ਵਾਰ ਤੁਸੀਂ ਕਹਿ ਦਿਓ ਉਹਨੂੰ ਵੀ ਸੱਚ ਵਿੱਚ ਤੂੰ ਬਹੁਤ ਵੱਡਾ ਪਾਪੀ ਹੈ, ਤੂੰ ਵਾਕਈ ਨੀਚ ਹੈਗਾ, ਫਿਰ ਦੇਖੋ ਤੁਸੀਂ ਉਸ ਬੰਦੇ ਦੀ ਸਾਰੀ ਨਿਮਰਤਾ ਇੱਕਦਮ ਰਸਨਾ ਦੇ ਰਾਹੀਂ, ਉਹਦੇ ਚਿਹਰੇ ਦੇ ਰਾਹੀਂ ਇੱਕਦਮ ਬਾਹਰ ਆ ਜਾਏਗੀ, ਇੱਕਦਮ ਲੜਾਈ ਵਾਸਤੇ ਤਿਆਰ ਹੋ ਜਾਏਗਾ ਵੀ ਤੂੰ ਨੀਚ ਕਿਵੇਂ ਕਹਿ ਦਿਆ ਮੈਨੂੰ, ਤੂੰ ਪਾਪੀ ਕਿਵੇਂ ਕਹਿਆ ਮੈਨੂੰ। ਆਪਣੇ ਆਪ ਵਡਿਆਈ ਦੇ ਵਾਸਤੇ ਸਾਰਿਆਂ ਨੂੰ ਕਹੀ ਜਾਂਦਾ ਨਹੀਂ ਜੀ ਨਹੀਂ ਅਸੀਂ ਬੜੇ ਪਾਪੀ ਜੀ, ਅਸੀਂ ਤਾਂ ਨੀਚ ਹੈਗੇ ਜੀ। ਤੇ ਜੇਕਰ ਕੋਈ ਦੂਜਾ ਕਹਿ ਦੇ ਫਿਰ ਦੇਖੋ ਇੱਕਦਮ ਝਗੜੇ ਤੇ ਉਤਾਰੂ ਹੋ ਜਾਂਦਾ ਬੰਦਾ। ਇਹਦਾ ਭਾਵ ਇਹ ਹੈ ਬਈ ਉਹਦੇ ਅੰਦਰ ਨਿਮਰਤਾ ਨਹੀਂ ਹੈ, ਉਹ ਤਾਂ ਸਿਰਫ ਇੱਕ ਲੋਕ ਦਿਖਾਵੇ ਵਾਸਤੇ ਕਹੀ ਜਾਂਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਅੰਤਰ ਕੀ ਗਤ ਗੁਰਮੁਖ ਜਾਣ। ਗੁਰੂ ਦੀ ਸ਼ਰਨ ਪੈ ਕੇ ਹੀ ਅੰਦਰ ਆਤਮਕ ਅਵਸਥਾ ਦੀ ਸਮਝ ਪੈਂਦੀ ਹੈ ਕਿ ਮੈਂ ਕਿੱਥੇ ਖੜਾ। ਕਿਉਂ? ਕਿਉਂਕਿ ਗੁਰੂ ਦੀ ਪਾਵਨ ਬਾਣੀ ਦੱਸਦੀ ਹੈ, ਪਿਆਰਿਆ ਤੇਰਾ ਜੀਵਨ ਮਿਲਿਆ ਕਿਸੇ ਹੋਰ ਕੰਮ ਸੀ, ਤੂੰ ਕਰਦਾ ਪਿਆ ਕੁਝ ਹੋਰ ਹੈ, ਤੂੰ ਕਿੱਥੇ ਖੜਾ ਹੈ। ਗੁਰੂ ਦੀ ਪਾਵਨ ਬਾਣੀ ਨੇ ਤਾਂ ਸਾਨੂੰ ਆਇਨਾ ਦਿਖਾ ਦੇਣਾ ਜੇ ਆਇਨਾ। ਤੇ ਫਿਰ ਅੰਦਰ ਕਹਿੰਦੇ ਨੇ, ਫਿਰ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ ਰਾਮ ਨਾਮ ਬਿਨ, ਸੋਰੀ ਸਾਚ ਸ਼ਬਦ ਬਿਨ ਮਹਿਲ ਨਾ ਪਛਾਣੈ। ਸਾਚ ਸ਼ਬਦ, ਜਦੋਂ ਵੀ ਗੁਰਬਾਣੀ ਦੀ ਗੱਲ ਆਏਗੀ ਨਾ, ਗੁਰੂ ਦੇ ਵਚਨ ਦੀ ਗੱਲ ਆਏਗੀ, ਇਹ ਫਿਰ ਸੱਚ ਅੱਖਰ ਨਾਲ ਆਉਂਦਾ ਵੀ ਇਹ ਜਿਹੜੀ ਪਾਵਨ ਬਾਣੀ ਹੈ, ਸਤਿਗੁਰਾਂ ਦੀ ਜਿਹੜੀ ਪਾਵਨ ਬਾਣੀ ਹੈ, ਇਹ ਸੱਚੀ ਬਾਣੀ ਹੈ, ਸੱਚੀ ਬਾਣੀ। ਤੇ ਸੱਚੀ ਬਾਣੀ ਦਾ ਭਾਵ ਹੈ ਸਦਾ ਕਾਇਮ ਰਹਿਣ ਵਾਲੀ ਪਾਵਨ ਬਾਣੀ। ਜਦੋਂ ਗੁਰੂ ਦੇ ਸ਼ਬਦ ਦੀ ਗੱਲ ਆਏਗੀ, ਗੁਰੂ ਦਾ ਸ਼ਬਦ ਸੱਚ ਹੈ, ਸੱਚ ਸੀ, ਸੱਚ ਹੈ ਤੇ ਸੱਚ ਰਹੇਗਾ। ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਗੁਰੂ ਦੇ ਸੱਚੇ ਸ਼ਬਦ ਤੋਂ ਬਿਨਾਂ ਮਨੁੱਖ ਨੂੰ ਉਸ ਪਰਮਾਤਮਾ ਦੇ ਟਿਕਾਣੇ ਦੀ ਸਮਝ ਨਹੀਂ ਲੱਗਦੀ। ਉਸ ਪਰਮਾਤਮਾ ਦਾ ਅਸਲ ਟਿਕਾਣਾ ਕੀ ਹੈ ਤੇ ਕਿੱਥੇ ਹੈ? ਅਸਲ ਵਿੱਚ ਉਸ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਉਣਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੈ ਮਿਲੇ ਭੁੱਲਾਂ ਚੁੱਕਾਂ ਦੀ ਖਿਮਾਂਗ ਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਵਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਭਾਈ ਅਗਾਤ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵੱਲ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਪਰੰਤ ਬੰਦੇ ਸਤਿਕਾਰਯੋਗ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਅੱਜ ਤੋਂ ਸਾਡੇ ਪਾਸ ਸ਼ਾਮ ਦੇ ਬਾਨਾਂ 'ਚ ਹਾਜ਼ਰੀਆਂ ਭਰ ਰਹੇ ਹਨ ਕਥਾ ਰਾਹੀਂ। ਸ਼ੁੱਕਰਵਾਰ ਸ਼ਾਮ ਤੱਕ ਸਮਾਂ 8 to 9 ਹੋਵੇਗਾ ਜੀ। ਸਾਰੇ ਦੁਆਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਸ਼ਨਿਚਰਵਾਰ ਵਾਲੇ ਦਿਨ ਆ ਰਹੇ ਹਨ। 21 ਤਰੀਕ ਵੀਰਵਾਰ ਨੂੰ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਇਸੇ ਕੋਸ਼ੀਆਂ ਸੰਬੰਧ ਸਭਾ ਪ੍ਰਾਰੰਭ ਹੋ ਰਹੇ ਹਨ ਅਤੇ 23 ਤਰੀਕ ਨੂੰ ਸ਼ਨਿਚਰਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾ 5 to 6 ਕੀਰਤਨ ਹੋਣਗੇ। ਉਪਰੰਤ ਸੋਦਰ ਦੀ ਚੌਂਕੀ, ਸੋਦਰ ਸਾਹਿਬ ਦੇ ਪਾਠ, ਉਪਰੰਤ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀ ਭਰ ਕੇ ਰਾਹੀਂ ਪ੍ਰਾਪਤ ਕਰਨੀ ਜੀ। ਆਓ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਵੇਂ ਭਗਤ ਰਾਮਦੇਵ ਜੀ ਕਹਿੰਦੇ ਨਾ, ਘੱਟ ਘੱਟ ਦੇ ਅੰਦਰ ਪਰਮਾਤਮਾ ਦਾ ਵਾਸ ਹੈ। ਇਸੇ ਗੱਲ ਦਾ ਵਿਸਥਾਰ ਅੱਗੇ ਜਾ ਕੇ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਕਾਲ ਉਸਤਤ ਦੇ ਅੰਦਰ ਕੀਤਾ, ਕਮਾਲ ਕਰ ਦਿੱਤੀ।

0: ਆਓ ਭੁੱਲਾ ਗਲਤੀਆਂ ਦੀ ਮੁਆਫੀ ਸਾਧ ਸੰਗਤ ਜਿਨ੍ਹਾਂ ਦੀ ਆਪਾਂ ਨੂੰ ਉਡੀਕ ਸੀ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਣ ਪਹੁੰਚੇ ਨੇ ਅਗਲਾ ਸਮਾਂ ਉਹਨਾਂ ਦਾ ਆਪ ਜੀ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਰੱਖੋ ਸਮੁੱਚੇ ਪ੍ਰਬੰਧ ਵੱਲੋਂ ਜੀਓ ਆਇਆ ਨੂੰ ਸਮੁੱਚੀ ਸੰਗਤ ਵੱਲੋਂ ਜੀਓ ਆਇਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰੇ ਗੁਰੂ ਖਾਲਸਾ ਜੀ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਸਾਡੇ ਪਾਸ ਪਹੁੰਚੇ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਜੋ ਕਿ 5 ਰੋਜ਼ ਲਈ ਸਾਡੇ ਪਾਸ ਦਵਾਨਾਂ ਦੀ ਹਾਜ਼ਰੀ ਭਰਨਗੇ। ਉਹਨਾਂ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਆਇਆਂ ਅਤੇ ਸਾਰੀ ਮੈਨੇਜਮੈਂਟ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਜੀ ਆਇਆਂ ਜੋ ਉਹਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਫਰੀਮੌਂਟ ਨੂੰ 5 ਦਵਾਨ ਸ਼ਾਮ ਦੇ ਦਿੱਤੇ ਹਨ। ਆਸ ਕਰਦੇ ਹਾਂ ਕਿ ਸੋਮਵਾਰ ਤੋਂ ਲੈ ਕੇ ਜੋ ਸ਼ੁੱਕਰਵਾਰ ਤੱਕ ਦਵਾਨ ਹਨ ਉਹ ਉਹਨਾਂ ਵੱਲੋਂ ਕਨਫਰਮ ਹਨ, ਪਰ ਕੁਛ ਕਾਰਨਾਂ ਕਰਕੇ ਸੈਚਰਡੇ ਸੰਡੇ ਦੇ ਦਵਾਨ ਫਰੀਮੌਂਟ ਨੂੰ ਨਹੀਂ ਦੇ ਸਕੇ। ਆਸ ਕਰਦੇ ਹਾਂ ਕਿ ਸੰਡੇ ਦੇ ਦਵਾਨ ਦੀ ਐਡਜਸਟਮੈਂਟ ਜੇਕਰ ਹੋ ਗਈ ਤਾਂ ਆਪ ਜੀ ਨੂੰ ਦੱਸਿਆ ਜਾਵੇਗਾ। ਨਾਲ ਹੀ ਬੇਨਤੀ ਕਰਾਂ ਜੋ ਸਾਡਾ ਪ੍ਰਕਾਸ਼ ਦਿਹਾੜਾ ਗੁਰੂ ਅਮਰਦਾਸ ਜੀ ਦਾ ਵੀਰਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਸ਼ਨੀਵਾਰ ਨੂੰ ਸ਼ਾਮ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀ ਲਗਵਾਓ। ਨਾਲ ਹੀ ਬੇਨਤੀ ਕਰਾਂ ਜੋ ਸਾਲਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਕਰਦੇ ਹਾਂ। ਉਹ ਇਸ ਵਾਰ 6 ਜੂਨ ਨੂੰ ਹੋਣ ਜਾ ਰਿਹਾ ਹੈ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਆਪਣੇ ਪਰਿਵਾਰਾਂ ਸਮੇਤ ਇਹਨਾਂ ਸਮੂਹ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਜ਼ਰੂਰ ਹਾਜ਼ਰੀ ਲਗਵਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਹ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਕਥਾਵਾਚ ਭਾਈ ਪਿੰਦਰਪਾਲ ਸਿੰਘ ਜੀ ਪਾਸੋਂ 9 ਵਜੇ ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

कीरत की गुर रामदास राखो शरणाई।

ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਗਲੀ ਆਵਾਜ਼ ਥੋੜੀ ਠੀਕ ਹੋ ਸਕਦੀ ਚੰਕਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੂੰ ਭਾਈ ਸਾਹਿਬ ਸਰਵਣ ਕਰਾ ਰਹੇ ਸਨ ਇਸ ਅਸਥਾਨ ਤੇ ਮੈਂ ਪਹਿਲੀ ਵਾਰ 1996 ਵਿੱਚ ਆਇਆ ਸਾਂ ਇਸ ਵਰੇ ਤਕਰੀਬਨ 30 ਸਾਲ ਹੋ ਜਾਣੇ ਨੇ ਸਤਿਗੁਰਾਂ ਨੇ ਕਾਫੀ ਲੰਬੇਰਾ ਸਮਾਂ ਇੱਥੇ ਕਥਾ ਵਿਚਾਰ ਕਰਨ ਦਾ ਸੁਭਾਗ ਮਿਲਿਆ ਤੇ ਕੁਝ ਐਸੀਆਂ ਕਥਾਵਾਂ ਵੀ ਸਤਿਗੁਰਾਂ ਨੇ ਇੱਥੇ ਕਰਾਈਆਂ ਜਿਹੜੀਆਂ ਜ਼ਿੰਦਗੀ ਵਿੱਚ ਮੈਂ ਦੁਬਾਰਾ ਕਰ ਵੀ ਨਹੀਂ ਸਕਿਆ ਜਿਵੇਂ ਅਰਦਾਸ ਦੀ ਕਥਾ ਸੰਗਤ ਨੂੰ ਪਤਾ ਹੈ ਜੋ ਪੁਰਾਣੀ ਕੈਮ ਨੇ 4 ਸਾਲ ਦੇ ਕਰੀਬ ਲੱਗੇ ਸਨ ਉਹ ਦੁਬਾਰਾ ਕਥਾ ਹੋ ਨਹੀਂ ਸਕੀ ਹਰ ਸਾਲ ਸਤਿਗੁਰੂ ਆਪ ਸੰਗਤ ਦੇ ਦੀਦਾਰ ਕਰਾਉਂਦੇ ਰਹੇ ਪਿਛਲੇ ਸਾਲ ਮੇਰਾ ਖਿਆਲ ਮੈਂ ਨਹੀਂ ਹਾਜ਼ਰੀ ਭਰ ਸਕਿਆ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ ਮੈਂ ਵਾਪਿਸ ਚਲਾ ਗਿਆ ਐਸ ਵਰੇ ਅੱਜ ਸਮੇਤ 5 ਦੀਵਾਨ ਆਪ ਸੰਗਤ ਦੀ ਸੇਵਾ ਕਰਨੀ ਹੈ ਤੇ ਲੜੀਵਾਰ ਕਥਾ ਪਿਛਲੇ ਕੁਛ ਸਾਲਾਂ ਤੋਂ ਭਗਤ ਕਬੀਰ ਸਾਹਿਬ ਜੀ ਦੀ ਆਰੰਭ ਕੀਤੇ ਸਨ ਸਲੋਕ ਜਿਹੜੇ ਅਮੈਰੀਕਾ ਵਿਖੇ ਵੀ ਆਸਟ੍ਰੇਲੀਆ ਵੀ ਨਿਊਜ਼ੀਲੈਂਡ ਆਪਣਾ ਕਨੇਡਾ ਵੀ ਕਿਉਂਕਿ ਲੰਮਾ ਸਮਾਂ ਇੱਕ ਜਗ੍ਹਾ ਤੇ ਬੈਠਣ ਨੂੰ ਹੁਣ ਨਹੀਂ ਮਿਲਦਾ ਇਸ ਕਰਕੇ ਖਿਮਾ ਕਰਿਓ ਜੋ ਲੜੀਵਾਰ ਮੈਂ ਕਥਾ ਕਰ ਰਿਹਾ ਹਾਂ ਉਹੀ ਪ੍ਰਸੰਗ ਉਹੀ ਵਿਚਾਰ ਆਪ ਨਾਲ ਸਾਂਝੀ ਕਰਨੀ ਹੈ 3 ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਔਰ ਸਕਰੀਨ ਦੇ ਉੱਪਰ ਉਹ ਸਲੋਕਾਂ ਦਾ ਪਾਠ ਆਪ ਜੀ ਦਰਸ਼ਨ ਵੀ ਕਰ ਰਹੇ ਹੋ ਆਓ ਆਪ ਜਿਤਨੇ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਆਪ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ 'ਚ ਬੈਠੇ ਸਰਵਣ ਕਰ ਰਹੇ ਹੋ ਸੰਗਤ ਜੀ ਅਸੀਸ ਬਖਸ਼ੋ ਮੈਂ ਹਰ ਵਾਰੀ ਇਹ ਮੰਜੀ ਸਾਹਿਬੀ ਬੇਨਤੀ ਕਰਨਾ ਵਾਂ ਕਿ ਬੁਲਾਰਾ ਜਿਤਨਾ ਮਰਜ਼ੀ ਅਭਿਆਸ ਕਰੇ ਜਿਤਨਾ ਮਰਜ਼ੀ ਯਤਨ ਕਰੇ ਵਕਤਾ ਮੈਂ ਚੰਗੀ ਢੰਗ ਨਾਲ ਅਦਾਇਗੀ ਚੰਗੀ ਕਰ ਸਕਾਂ ਸਭ ਕੁਝ ਠੀਕ ਹੈ ਪਰ ਜਿਹੜੀ ਸੰਗਤ ਸੁਣ ਰਹੀ ਹੈ ਉਹ ਕੇਵਲ ਵਿਦਿਆਰਥੀ ਨਹੀਂ ਅਸੀਂ ਸਿਰਫ ਜ਼ਬਾਨ ਤੋਂ ਬੋਲਨੇ ਹਾਂ ਤੇ ਆਪ ਜੀ ਵਿੱਚ ਜਾਂ ਘਰਾਂ ਵਿੱਚ ਬੈਠੇ ਕਿਤਨੇ ਐਸੇ ਸਰੀਰ ਨੇ ਜਿਹੜੇ ਸੁਰਤ ਕਰਕੇ ਜੀਵਨ ਕਰਕੇ ਉਸ ਗੁਰਬਾਣੀ ਨੂੰ ਕਮਾ ਰਹੇ ਨੇ ਉਸ ਅਸੀਸ ਨਾਲ ਸਾਡਾ ਉਧਾਰ ਹੁੰਦਾ ਹੈ ਕਿਉਂਕਿ ਇਹ ਸਤਿਗੁਰਾਂ ਦੀ ਬਾਣੀ ਇਹ ਧਿਆਨ ਵਿੱਚ ਹੀ ਪ੍ਰਗਟ ਹੋਈ ਹੈ ਗੁਰੂ ਅੰਗਦ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ ਉਂਝ ਤਾਂ ਅਸੀਂ ਸਾਰੇ ਸ਼ਬਦ ਪੜ੍ਹਦੇ ਹਾਂ ਧੁਰ ਕੀ ਬਾਣੀ ਆਈ ਜਾਂ ਜੈਸੀ ਮੈਂ ਆਵੈ ਖਸਮ ਕੀ ਬਾਣੀ ਪਰ ਜਦੋਂ ਸਤਿਗੁਰੂ ਜੀ ਦੇ ਇਹ ਅੰਮ੍ਰਿਤ ਬਚਨ ਪੜ੍ਹਦੇ ਹਾਂ ਅੰਮ੍ਰਿਤ ਬਾਣੀ ਤੱਤ ਵਖਾਣੀ ਇਹ ਸਤਿਗੁਰਾਂ ਦੀ ਜਦੋਂ ਅੰਮ੍ਰਿਤ ਬਾਣੀ ਹੈ ਜੋ ਇਹ ਤੱਤ ਪਾਰ ਬ੍ਰਹਮ ਪਰਮੇਸ਼ਵਰ ਦੀ ਹੀ ਸ਼ਬਦ ਕਰਦੀ ਹੈ ਤੇ ਇਹ ਬਾਣੀ ਆਈ ਹੈ ਗਿਆਨ ਧਿਆਨ ਵਿੱਚ ਆਈ ਜਿਹਨਾਂ ਨੇ ਬਾਣੀ ਉਚਾਰਨ ਕੀਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਧਿਆਨ ਵਿੱਚ ਉਹ ਅਭੇਦ ਨੇ
ਗਿਆਨ ਧਿਆਨ ਵਿੱਚ ਆਈ। ਅੱਗੇ ਹੈ ਗੁਰਮੁਖ ਆਖੀ, ਸਤਿਗੁਰਾਂ ਨੇ ਇਹ ਬਾਣੀ ਆਪਣੀ ਰਸਨਾ ਤੋਂ ਆਖਣਾ ਕੀਤੀ। ਗੁਰਮੁਖ ਜਾਤੀ, ਇਸ ਗੁਰੂ ਕੀ ਬਾਣੀ ਨੂੰ ਸਤਿਗੁਰੂ ਨੇ ਜਾਣਿਆ। ਅਗਲੇ ਬਚਨ ਨੇ ਸੁਰਤੀ ਕਰਮ ਧਿਆਏ। ਸੁਰਤੀ ਦਾ ਅਰਥ ਹੈ ਸੁਰਤਿਆਂ ਨੇ, ਸਰੋਤਿਆਂ ਨੇ ਨਹੀਂ। ਇੱਕ ਸ਼ਬਦ ਦੇ ਸਰੋਤਾ ਤੇ ਇੱਕ ਹੈ ਸੁਰਤਾ। ਜਿਹੜੇ ਸੁਰਤੀ ਵਾਲੀਆਂ ਰੂਹਾਂ ਸਨ ਜੀ, ਉਹਨਾਂ ਨੇ ਇਸ ਬਾਣੀ ਨੂੰ ਧਿਆਉਣਾ ਕੀਤਾ, ਕਮਾਉਣਾ ਕੀਤਾ, ਪਰ ਉਹਨਾਂ ਸੁਰਤਿਆਂ ਨੇ ਜਿਨ੍ਹਾਂ ਉੱਪਰ ਵਾਹਿਗੁਰੂ ਜੀ ਦਾ ਕਰਮ ਬਖਸ਼ ਸੀ। ਫਿਰ ਬੇਨਤੀ ਦੋ ਤੁਕਾ, ਅੰਮ੍ਰਿਤ ਬਾਣੀ ਤੱਤ ਵਿਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ, ਗੁਰਮੁਖ ਜਾਤੀ, ਤੇ ਗੁਰੂ ਜੀ ਕਹਿੰਦੇ ਨੇ ਗੁਰਮੁਖ ਨੇ ਜਿਹੜਾ ਕਰਮੀ ਸੁਰਤ ਧਿਆਈ, ਸੁਰਤਿਆਂ ਨੇ ਗੁਰੂ ਦੀ ਬਖਸ਼ਿਸ਼ ਨਾਲ ਇਸ ਬਾਣੀ ਨੂੰ ਧਿਆਇਆ। ਇਸ ਕਰਕੇ ਬਖਸ਼ਿਸ਼ ਅਸੀਸ ਬਹੁਤ ਵੱਡੇ ਅਰਥ ਰੱਖਦੀ ਹੈ। ਆਓ ਸੰਗਤ ਜੀ, ਆਪਾਂ ਪੰਜ ਦਿਨ ਇਹ ਸਲੋਕਾਂ ਦੀ ਵਿਚਾਰ ਕਰਾਂਗੇ ਜਿੰਨੀ ਹੋ ਸਕੀ। ਅਦਬ ਸਹਿਤ ਆਪ ਜੀ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹਨਾਂ ਤਿੰਨਾਂ ਸਲੋਕਾਂ ਦਾ ਤਕਰੀਬਨ ਪ੍ਰਕਰਨ ਇੱਕੋ ਹੀ ਹੈ। ਪਹਿਲਾ ਸਲੋਕ ਹੈ, ਇਹ ਭਗਤ ਜੀ ਨੇ ਇੱਕ ਰੂਪਕ ਦਿੱਤਾ ਹੈ। ਸਲੋਕ ਹੈ ਕਬੀਰ, ਤਰਵਰ ਰੂਪੀ ਰਾਮ ਹੈ। ਤਰਵਰ ਇਹ ਦੋ ਸ਼ਬਦ ਨੇ, ਇੱਕ ਤਰ ਤੇ ਇੱਕ ਵਰ। ਅਸੀਂ ਹਿੰਦੀ ਚ ਸ਼ਬਦ ਇੱਕ ਤਰੂ ਵਰਤਨੇ ਹਾਂ। ਤਰ ਦਾ ਲਫਜ਼ੀ ਅਰਥ ਰੁੱਖ ਤੇ ਵਰ ਦਾ ਲਫਜ਼ੀ ਅਰਥ ਸ੍ਰੇਸ਼ਟ ਉੱਤਮ। ਕਬੀਰ ਤਰਵਰ ਰੂਪੀ ਰਾਮ ਹੈ। ਰਾਮ ਦਾ ਅਰਥ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੋ ਸਾਰੀਆਂ ਥਾਵਾਂ ਤੇ ਰਮਿਆ ਹੈ, ਕਿ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਇੱਕ ਰੁੱਖ ਦਾ ਰੂਪ ਨੇ, ਸਭ ਤੋਂ ਸ੍ਰੇਸ਼ਟ ਰੁੱਖ ਨੇ। ਇਉਂ ਕਹਿ ਲਾ ਪਰਮਾਤਮਾ ਇੱਕ ਬ੍ਰਿਕਸ਼ ਦੀ ਤਰ੍ਹਾਂ ਹੈ, ਤਰਵਰ ਰੂਪੀ ਰਾਮ ਹੈ। ਤੇ ਜਦੋਂ ਅਸੀਂ ਰੁੱਖ ਕੋਲ ਜਾਵਾਂਗੇ ਤੇ ਸਾਨੂੰ ਦੋ ਚੀਜ਼ਾਂ ਉਹਦੇ ਤੋਂ ਮਿਲਣਗੀਆਂ। ਇੱਕ ਸਾਨੂੰ ਉਸ ਰੁੱਖ ਦੀ ਛਾਂ ਮਿਲੇਗੀ ਤੇ ਦੂਸਰਾ ਉਸ ਰੁੱਖ ਦਾ ਫਲ ਮਿਲੇਗਾ। ਸਤਿਗੁਰਾਂ ਨੇ ਕਿਹਾ ਪਰਮਾਤਮਾ ਇੱਕ ਰੁੱਖ ਦੀ ਤਰ੍ਹਾਂ ਹੈ ਤੇ ਉਸ ਪਰਮੇਸ਼ਵਰ ਨੂੰ ਜਿਹੜਾ ਫਲ ਲੱਗਾ ਹੈ, ਉੱਥੇ ਸ਼ਬਦ ਵਰਤਿਆ ਫਲ ਰੂਪੀ ਬੈਰਾਗ। ਪਰਮਾਤਮਾ ਰੁੱਖ ਨੂੰ ਜਿਹੜਾ ਫਲ ਲੱਗਾ ਹੈ, ਉਸ ਨੂੰ ਹਜ਼ੂਰ ਨੇ ਬੈਰਾਗ ਕਿਹਾ। ਇਉਂ ਕਹਿ ਲਓ ਕਿ ਬੈਰਾਗ ਰੂਪੀ ਫਲ ਲੱਗਾ। ਮੈਂ ਸਿਰਫ ਅਜੇ ਅਖਰੀ ਅਰਥ ਕਰ ਰਿਹਾ ਜੀ। ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਤੀਸਰਾ ਬਚਨ ਕੀਤਾ ਛਾਇਆ ਰੂਪੀ ਸਾਧ ਹੈ, ਕਿਉਂਕਿ ਰੁੱਖ ਕੋਲ ਛਾਂ ਵੀ ਮਿਲਦੀ ਹੈ ਤੇ ਉਸ ਪਰਮਾਤਮਾ ਰੁੱਖ ਦਾ ਫਲ ਤਾਂ ਬੈਰਾਗ ਹੋ ਗਿਆ ਤੇ ਛਾਇਆ ਕੀ ਹੈ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਸਾਧ ਤੇ ਇੱਥੇ ਸਾਧ ਦੇ ਲਫ਼ਜ਼ੀ ਅਰਥ ਤਕਰੀਬਨ ਸਭ ਨੇ ਇਹ ਕੀਤੇ ਨੇ ਜੀ ਕਿ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਗੁਰਮੁਖ ਜਨ, ਸਾਧੂ ਜਨ, ਸੰਤ ਜਨ। ਮਹਾਰਾਜ ਕਹਿੰਦੇ ਨੇ ਉਸ ਰੁੱਖ ਦੀ ਜਿਹੜੀ ਸ਼ਾਂਖ ਹੈ ਉਹ ਸਾਧ ਹੈ, ਛਾਇਆ ਰੂਪੀ ਸਾਧ ਹੈ। ਪਰ ਕੌਣ? ਜਿਨ ਤਜਿਆ ਬਾਦ ਵਿਵਾਦ, ਜਿਸ ਨੇ ਸੱਚ ਹੈ ਆਪਣੇ ਅੰਦਰ ਦੇ ਵਕਾਰਾਂ ਦੇ ਝਗੜੇ ਝਬੇੜੇ ਵੀ ਨਿਬੇੜ ਦਿੱਤੇ, ਜਿਹੜਾ ਬਾਹਰ ਮੁਖੀ ਵੀ ਫੋਕੇ ਵਾਦਾਂ ਵਿਵਾਦਾਂ ਤੋਂ ਆਪਣੇ ਆਪ ਨੂੰ ਬਜਾ ਕੇ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ, ਉਹਦੇ ਲਈ ਸ਼ਬਦ ਵਰਤਿਆ ਉਹ ਸਾਧੂ ਜਿਹੜਾ ਵਾਦ ਵਿਵਾਦ ਤੋਂ ਰਹਿਤ ਹੈ। ਹੁਣ ਇਸ ਤੋਂ ਮੈਂ ਬੇਨਤੀ ਕਰਾਂਗਾ, ਅਗਲਾ ਜਿਹੜਾ ਸਲੋਕ ਹੈ ਇਸ ਨਾਲ ਹੀ ਸੰਬੰਧਿਤ ਹੈ, ਤਿੰਨੇ ਸਲੋਕ। ਸਭ ਤੋਂ ਪਹਿਲਾਂ ਜਿਹੜਾ ਸਤਿਗੁਰੂ ਨੇ ਅੱਜ ਦੇ ਸਲੋਕ ਵਿੱਚ ਭਗਤ ਜੀ ਨੇ ਬਚਨ ਕੀਤਾ, ਇੱਕ ਪਰਮਾਤਮਾ, ਦੂਸਰਾ ਸਾਧੂ ਤੇ ਤੀਸਰਾ ਬੈਰਾਗ ਦਾ ਜ਼ਿਕਰ ਕੀਤਾ। ਜੇ ਆਪਾਂ ਤੱਤ ਭਾਵ ਲਈਏ ਤਾਂ, ਕਿਉਂਕਿ ਆਪ ਸੰਗਤ ਜੀ ਵਿਚਾਰਵਾਨਾਂ ਤੋਂ ਇੱਥੇ ਬਾਣੀ ਸੁਣਦੇ ਹੋ, ਅਸੀਂ ਸਤਿਗੁਰੂ ਦੀ ਬਾਣੀ ਜਦੋਂ ਪੜ੍ਹਦੇ ਹਾਂ ਨਾ ਜੀ, ਤੇ ਮਹਾਰਾਜ ਜੀ ਨੇ ਤਕਰੀਬਨ ਬਾਹਰ ਮੁਖੀ ਜਿਹੜੀਆਂ ਉਦਾਹਰਨਾਂ ਅਸੀਂ ਦੇਖਦੇ ਹਾਂ ਸੁਣਦੇ ਹਾਂ, ਉਹਨਾਂ ਨੂੰ ਸਤਿਗੁਰਾਂ ਨੇ ਆਧਾਰ ਬਣਾ ਕੇ ਸਾਨੂੰ ਰੂਹਾਨੀਅਤ ਦੇ ਨਾਲ ਜੋੜਿਆ।
फिर बेनती सुनी। उदाहरण बाहर दियां ने पर उन्हां दे भाव सानू समझाए ने, क्योंकि बाहरों आप सब कुछ जानने खा। मैं पिछले दिन ही लिवरमोर भी कथा करदे आरंभ च कहा सी कि गुरु ग्रंथ साहब की बाणी च जिन्हां रिश्तियां नू सतगुरां ने नाशवान दसिया, मैं थोड़ी जी रिपीट कर लगा कथा, जिन्हां रिश्तियां नू कह कदी भी धोखा दे सकदे आ, जिहड़े रिश्ते मौत ते समाप्त हो जांदे ने, पर सतगुरां ने उन्हां रिश्तियां नू आधार बना के सानू समझाया कि इहो जिहा प्यार परमात्मा नाल करो। हुण आप जी पाठ करदे हो, मां बाप का रिश्ता है, कोई शक नहीं किसी फर्ज अदा करने, पर एक पासे बड़ा स्पष्ट है कि माता पिता का भैन भरावां का जिन्हें भी रिश्ते ने एक दिन टुटे वाले। मां बाप का रिश्ता सदीव नहीं, पर गुरु साहब ने जेड़ा साडे मोह दे रिश्ते का अनुभव सी उहनू सतगुरु ने सानू रूहानी जीवन जीण लई समझ दित्ती। जिवें असीं एक पाठ करने आ कि हर जी माता हर जी पिता हर जियो प्रतपालक, हुण शब्द तां माता पिता है ना, ते ए रिश्ता दुनियावी साडा है मां ते बाप दा। सतगुरां ने जेड़ा शब्द असीं अपने मापियां लई वरदे सां उह सतगुरां ने वाहिगुरु लई करतार लई बना दिता। जिवें असीं रोज कहने आ तूं मात पिता हम बारिक तेरे, असीं माता पिता कहने अकाल पुरख जी नूं, पर दूजे पासे गुरबाणी ने यह भी शब्द वरते कि भाई सज्जना जन पिसर पदर बिरादरा कस नेस दस तंगीर, जै मात पिता सुत मीत ना भाई, माता पिता पुत्र जिथे कोई मददगार नहीं, मेरे कहन तो बुराद जेड़ा दुनियावी रिश्ता सी उहनू सतगुरां ने मोह वाले रिश्ते की व्याख्या करदिआं नाशवानता दसी, पर सानू समझाण वास्ते यह रिश्ता अकाल पुरख नाल बना दिता। दूसरी बेनती, पति ते पत्नी दा रिश्ता है, सानू सब नू पता है, पर सतगुरां ने गुरबाणी च यह भी कहा कि घर की नार बहुत हित जांस्यों सदा रहत संग लागी। इहदे अर्थां दी लोड़ नहीं, बड़े सरल शब्द ने, जब ही हंस तजी एकाया प्रेत प्रेत कर भागी। दुनियावी रिश्ता है ना जी, पर गुरु साहब ने इस रिश्ते नू भी अकाल पुरख नाल जोड़ दिता। जिवें असीं पाठ करने आ मैं कामण मेरा कंत करतार जे हा कराए ते हा करी सिंगार, है ता दुनियावी रिश्ता, मैं बौरी मेरा राम पतार रच रच ताको करूं सिंगार। फिर मैं बेनती करा जी, ये सिर्फ समझाण वास्ते, हुण गल इत्थे चली रुख है दूजी शाख है ते तीसरा फल है, क्योंकि असी रुख दे जानकार खां ते बाणी दे उचारण करत्या ने जिस इलाके विच सन जी उन्होंने उस इलाके दियां दृष्ट मान उदाहरणा लेके सानू उस अदृष्ट दे वाहिगुरु जी दे नाल जोड़िया। हुण सौखा जा आपां इक प्रमाण लै लैने आ, भावें इस विशा नहीं जिहड़ी अज सलोक आपां पढ़े। मैं अक्सर कहिंदा कि असीं 38वीं पौड़ी का पाठ करने आ जप जी साहिब जी दा, उत्थे आचरण घड़न दा सतगुरां ने तरीका दस्सिया, ते महाराज उंज भी दस सकते ने कि बंदे का करैक्टर चंगा होवे, बंदा धीरज वाला होवे, बंदे दी मत चंचल ना होवे, इहदे कोल परमात्मा दा ज्ञान होवे, इह रब दे भय विच रहे, इह चंगी करनी कमाणी दी कालना करे तपस्या करे, इह भी शब्द वरते जा सकदे आ ना, इहदे कोल भावना होवे। प्यारो इह शब्द दुनियावी तौर ते भी रूहानी गुण दस सकते ने, पर सतगुरां ने ना असी बार मुखी घटते हुए गहने ते सुनार नूं देखिया ते सतगुरां ने समझाया कि सोने दे गहने घड़न वाले सुनार ने जिवें सोना गहना घड़िया उहनूं सतगुरां ने साडे अंदर घड़न की उदाहरण बना के पेश कर दिता। फिर अरसुण असी सारे पाठ करने कि जत पहारा धीरे सुनियार अहरण मत वेद हथियार पौ खला अगन तपताओ भांडा पाओ अमृत तटाल। मेरी बेनती सुन, मैं व्याख्या नहीं कर रहा, देखो रूप की है, रूपक तो एक सुनार दा है, ते जेड़ियां चीजां वो अपनी दुकान ते वरतदा है सतगुरां ने उस चीज नूं उस मटीरियल नूं जां उस धात नूं सतगुरां ने जिहड़े घड़न दा तरीका है उहनूं बाहर मुखी सानूं दस के
ਸਾਨੂੰ ਅੰਦਰ ਆਚਰਨ ਘੜਨ ਦੀ ਸਮਤ ਦੇ ਦਿੱਤੀ। ਇੱਕ ਹੋਰ ਬੇਨਤੀ, ਸਿਰਫ ਇੱਕ ਪ੍ਰਮਾਣ ਹੋਰ ਸਾਂਝਾ ਕਰਾਂਗਾ। ਹੁਣ ਭਗਤ ਨਾਮਦੇਵ ਜੀ ਦੀ ਅਸੀਂ ਬਾਣੀ ਪੜ੍ਹਨੇ, ਕਈ ਵਾਰੀ ਦਾਸ ਨੇ ਇਹ ਪ੍ਰਮਾਣ ਸੰਗਤ ਨਾਲ ਸਾਂਝਾ ਕੀਤਾ ਕਿ ਆਖਰ ਜਦੋਂ ਬੰਦੇ ਦੇ ਅੰਦਰ ਰੂਹਾਨੀ ਤੌਰ 'ਤੇ ਕੋਈ ਤੋਟਾ ਆਉਂਦਾ, ਤੋਟਾ ਆਪਾਂ ਸਮਝਦੇ ਹਾਂ ਜੀ, ਕਿਤੇ ਅੰਦਰ ਨੇਮ ਤੋਂ ਪਿਛਾ ਹਟਦਾ ਜਾਂ ਮਨ ਨਹੀਂ ਉਸ ਪਾਸੇ ਨੇਮ ਨਿਭਦਾ, ਤੇ ਅਸੀਂ ਕਈ ਵਾਰੀ ਪੁੱਛਦੇ ਵੀ ਅੱਜ ਬੜਾ ਬੁਰਾ ਹਾਲ ਹੈ। ਹੁਣ ਭਗਤ ਨਾਮਦੇਵ ਜੀ ਨੂੰ ਇੰਨਾ ਕੁ ਪੁੱਛਿਆ ਕਿ ਜੇ ਇਨਸਾਨ ਨੂੰ ਵਾਹਿਗੁਰੂ ਜੀ ਦਾ ਨਾਮ ਭੁੱਲ ਜਾਏ, ਪਰਮਾਤਮਾ ਦਾ ਨਾਮ ਭੁੱਲੇ, ਤੇ ਉਹਦੇ ਅੰਦਰ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਹੁਣ ਉਹਨਾਂ ਨੇ ਇਹ ਨਹੀਂ ਕਿਹਾ ਵੀ ਉਹਦਾ ਚਿੱਤ ਕਿਸ ਤਰ੍ਹਾਂ ਦਾ ਹੈ, ਮਨ ਕਿਸ ਤਰ੍ਹਾਂ ਦਾ ਹੈ, ਉਹਦੇ ਅੰਦਰ ਸੁਰਤ ਵਿੱਚ ਕੀ ਵਾਪਰ ਰਿਹਾ। ਉਹਨਾਂ ਸਿੱਧੀ ਜੀ ਪੇਂਡੂ ਉਦਾਹਰਨ ਦਿੱਤੀ ਜੀ, ਤੇ ਸਾਡੇ ਘਰਾਂ 'ਚ ਅਸੀਂ ਦੇਖਦੇ ਸਾਂ ਕਿ ਜਿਹੜੀ ਗਾਂ ਸੂਈ ਹੈ ਅਜੇ ਸੱਜਰ ਹੈ, ਕੁਛ ਦਿਨ ਹੋਏ ਨੇ ਸੂਈ ਨੂੰ, ਜਦੋਂ ਉਹਦੇ ਬੱਚੇ ਨੂੰ, ਉਹਦੇ ਫਲ ਨੂੰ, ਉਹਦੇ ਬੱਚੇ ਨੂੰ ਰੱਸੀ ਨਾਲ ਬੰਨ ਕੇ ਦੂਰ ਲੈ ਜਾਓ, ਤੇ ਉਹ ਗਾਂ ਉਸੇ ਕਿੱਲੇ ਦੇ ਉੱਤੇ ਤੜਫਣ ਲੱਗ ਪੈਂਦੀ। ਹੁਣ ਇਹਦੇ ਵਿੱਚ ਕਿੰਨੇ ਕੁ ਵੇਦ ਮੰਤਰ ਤੁਹਾਡਾ, ਗੁਰਬਾਣੀ ਤਾਂ ਸਟੇਟ ਫਾਰਵਰਡ, ਬੰਦੇ ਦੇ ਅੰਦਰ ਨੂੰ ਸਮਝ ਪੈ ਜਾਏ ਤੂੰ ਕਰਨਾ ਕੀ। ਹੁਣ ਉੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਕਿ ਮੋਹੇ ਲਾਗਤੀ ਤਾਲਾ ਬੇਲੀ। ਹੁਣ ਅੱਗੇ ਉਦਾਹਰਨ ਕੀ ਹੈ, ਬਛੜੇ ਬਿਨ ਗਾਏ ਅਕੇਲੀ। ਸਿੱਧੀ ਜੀ ਗੱਲ ਕਿ ਜਿਵੇਂ ਬੱਚੇ ਤੋਂ ਬਿਨਾਂ ਗਾਂ ਤੜਫਦੀ ਹੈ, ਬਿਲਕੁਲ ਇਸੇ ਤਰ੍ਹਾਂ ਵਾਹਿਗੁਰੂ ਜੀ ਤੇਰੇ ਨਾਮ ਤੋਂ ਬਿਨਾਂ ਮੇਰਾ ਅੰਦਰ ਤੜਫਦਾ ਹੈ। ਅਗਲੀ ਬੇਨਤੀ, ਉਹਨਾਂ ਫਿਰ ਪੁੱਛਿਆ ਜੀ ਜੇ ਤੋਟ ਮੁੱਕ ਜਾਏ, ਜੇ ਇਹ ਤੋਟਾ ਮੁੱਕ ਜਾਏ, ਤੇ ਉੱਗੋ ਭਗਤ ਜੀ ਨੇ ਕਿਹਾ ਦੇਖ ਜਦੋਂ ਉਸੇ ਵੱਛੇ ਨੂੰ ਗਾਂ ਦੇ ਥੱਲੇ ਛੱਡ ਦਿੱਤਾ ਗਿਆ, ਉਹ ਮਾਂ ਦਾ ਦੁੱਧ ਚੁੰਘਦਾ, ਕਹਿੰਦੇ ਬਸ ਅੰਦਰ ਦਾ ਆਨੰਦ ਇਸ ਤਰ੍ਹਾਂ ਆਉਂਦਾ ਜਿਵੇਂ ਉਹ ਵੱਛਾ ਆਨੰਦ ਮਾਣ ਲਿਆ। ਸਿੱਧੀ ਜੀ ਉਦਾਹਰਨ ਦਿੱਤੀ ਜੀ, ਜੈਸੇ ਗਾਏ ਕਾ ਬਾਛਾ ਛੂਟਲਾ, ਥਨ ਚੋਖਤਾ ਮਾਖਣ ਗੂਟਲਾ। ਮੈਂ ਸਿਰਫ ਤਾਂ ਬੇਨਤੀ ਕੀਤੀ ਜੋ ਜੇ ਰੱਬ ਰੁੱਖ ਥੋੜਾ, ਉਹ ਤਾਂ ਬਣਤ ਨੂੰ ਪੈਦਾ ਕਰਨ ਵਾਲਾ ਹੈ। ਇੱਥੇ ਸਤਿਗੁਰੂ ਸਾਨੂੰ ਸਿਰਫ ਸਮਤ ਪੈ ਦਿੰਦੇ ਆ। ਸ਼ਬਦ ਕਹਿ ਕਿ ਤਰਵਰ ਰੂਪੀ ਰਾਮ ਹੈ, ਪਰਮਾਤਮਾ ਰੁੱਖ ਰੂਪ ਹੈ, ਫਲ ਰੂਪੀ ਬੈਰਾਗ। ਉਸ ਪਰਮਾਤਮਾ ਨੂੰ ਜਿਹੜਾ ਫਲ ਲੱਗਾ ਹੈ ਉਹ ਬੈਰਾਗ ਹੈ। ਤੇ ਅਗਲਾ ਬਚਨ, ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ। ਇਹਦੇ ਵਿੱਚ ਸਮਤ ਦਿੰਦੇ ਨੇ ਕਿ ਪਰਮਾਤਮਾ ਦੀ ਸ਼ਾਨ ਸਾਧੂ ਹੈ, ਬੈਰਾਗ ਦਾ ਫਲ ਹੈ, ਤੇ ਪਰਮੇਸ਼ਵਰ ਆਪ ਜਿਹੜਾ ਉਹ ਰੁੱਖ ਸਰੂਪ ਹੈ। ਥੋੜੀ ਜਿਹੀ ਬੇਨਤੀ ਆਪ ਜੀ ਨੂੰ ਕਰਾਂਗਾ ਜੀ, ਦੇਖੋ ਇਹਦੇ ਵਿੱਚ ਸ਼ਬਦ ਆਇਆ ਸਾਧ। ਚਲੋ ਆਪਾਂ ਬਿਲਕੁਲ ਨੈਗੇਟਿਵ ਅਪਰੋਚ ਨਹੀਂ ਰੱਖਣੀ, ਮੇਰੀ ਇੱਕ ਬੇਨਤੀ ਹੈ ਜਿੱਥੇ ਪੋਜ਼ਿਟਿਵ ਅਰਥਾਂ 'ਚ ਆਇਆ ਆਪਾਂ ਜ਼ਰੂਰ ਕਰੀਏ। ਹੁਣ ਇੱਥੇ ਪੋਜ਼ਿਟਿਵ ਆਇਆ ਵੀ ਛਾਇਆ ਰੂਪੀ ਸਾਧਕ ਹੈ, ਅਤੇ ਮੈਂ ਇਹ ਵੀ ਵਿਆਖਿਆ ਕਰ ਸਕਣਾ, ਗਾਏ ਸਾਡੇ ਤਹਿ ਤੇ ਧੋਤੀਆਂ ਤੇਰੇ ਪਾਇਨ ਤਗ, ਗਲੀ ਜਿੰਨਾ ਜਪਮਾਨੀਆਂ ਲੋਟੇ ਹੱਥ ਨਿਭਾਗ। ਕਹਿ ਸਕਦੇ ਹਾਂ ਨਾ ਜੀ, ਅਰਥ ਹੋ ਸਕਦੇ ਨੇ, ਪਰ ਆਪਾਂ ਖੁਸ਼ ਵੀ ਹੋਵਾਂਗੇ। ਪਰ ਕਈ ਵਾਰੀ ਕੀ ਹੁੰਦਾ, ਪ੍ਰਕਰਨ ਕੁਝ ਕਹਿ ਰਿਹਾ ਹੁੰਦਾ ਅਤੇ ਕਥਾ ਕੁਝ ਹੋਰ ਹੀ ਹੁੰਦੀ। ਇਹ 'ਚ ਕੋਈ ਸ਼ੱਕ ਨਹੀਂ ਕਿ ਸਤਿਗੁਰਾਂ ਨੇ ਇੱਥੋਂ ਤੱਕ ਕੇਲਾ ਸੰਤ ਸਾਧ ਇਹਦੇ ਪਖੰਡ ਦਾ ਹੀ ਖੰਡਨ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਤਾਂ ਮਹਾਂਪੁਰਖਾਂ ਨੇ ਗੁਰੂ ਸ਼ਬਦ ਦਾ ਨੈਗੇਟਿਵ ਰੂਪ ਵੀ ਦੱਸਿਆ ਹੈ ਕਿ ਜਿਹੜਾ ਪਖੰਡ ਕਰਦਾ। ਤੁਸੀਂ ਇੱਕ ਬੇਨਤੀ ਸੁਣੋ, ਅਸੀਂ ਗੁਰਬਾਣੀ 'ਚ ਕਿੰਨੇ ਸ਼ਬਦ ਪੜ੍ਹਨੇ ਗੁਰੂ ਸਿਫਤ ਦੇ, ਅਤੇ ਸਾਡੀ ਸਾਰੀ ਦੀ ਸਾਰੀ ਗੁਰਮਤਿ ਜਿਹੜੀ ਹੈ, ਕਰਮ ਅਸੀਂ ਕਰਨੇ ਹਾਂ, ਪਰ ਸੰਗਤ ਜੀ ਯਾਦ ਰੱਖਿਓ ਸਾਡੀ ਸਾਰੀ ਗੁਰਮਤਿ ਗੁਰਪ੍ਰਸਾਦ 'ਤੇ ਟਿਕੀ ਹੋਈ ਹੈ, ਸਾਰੀ ਗੁਰਮਤਿ। ਜੇ ਗੁਰੂ ਕਿਰਪਾ ਕਰੇ, ਜੇ ਗੁਰੂ ਮਿਹਰ ਕਰੇ, ਜੇ ਗੁਰੂ ਅਨੁਗ੍ਰਹਿ ਕਰੇ, ਗੁਰਪ੍ਰਸਾਦ ਹੈ। ਕਿੱਡਾ ਪਿਆਰਾ ਸ਼ਬਦ ਹੈ ਗੁਰੂ। ਇੱਕ ਪਾਸੇ ਸਤਿਗੁਰੂ ਕਹਿੰਦੇ ਨੇ ਕਿ ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਇਹ ਸਿਫਤ ਹੈ ਨਾ ਜੀ। ਦੂਜੇ ਪਾਸੇ ਇੱਕ ਸ਼ਬਦ ਅਸੀਂ ਗੁਰੂ ਲਈ ਸਮਝਣੇ, ਉਹ ਸ਼ਬਦ ਹੈ ਗੁਰੂ ਜਿਨ੍ਹਾਂ ਕਾ ਅੰਧੁਲਾ, ਸਿੱਖ ਪੀ ਅੰਧਲੇ ਕਰਮ ਕਰੇਨ। ਹੁਣ ਯਾਦ ਰੱਖੋ ਉੱਥੇ ਸ਼ਬਦ ਗੁਰੂ ਜਿਨ੍ਹਾਂ ਕਾ ਅੰਧਲਾ ਉਹ ਪਖੰਡੀ ਲਈ ਆਇਆ। ਇੱਕ ਪਾਸੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਗੁਰੂ ਤੋਂ ਕੁਰਬਾਨ ਜਾਣਾ, ਦੂਜੇ ਪਾਸੇ ਉਹ ਮਹਾਂਪੁਰਖ ਕਹਿੰਦਾ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਮੈਂ ਸਿਰਫ ਇਸ ਕਰਕੇ ਇਸ਼ਾਰਾ ਕੀਤਾ, ਜੇ ਸ਼ਬਦ ਸਾਧ ਆਇਆ ਹੈ ਇਹ ਸੱਚਮੁੱਚ ਇਬਾਦਤ ਵਾਲਾ ਹੈ। ਇਹਦੀ ਗੱਲ ਆਪ ਜੀ ਕਹੋਗੇ ਬੈਰਾਗ ਤੋਂ ਸ਼ੁਰੂ ਨਹੀਂ ਕੀਤੀ। ਦੋ ਚੀਜ਼ਾਂ ਨੇ, ਜਦੋਂ ਬੰਦਾ ਰੁੱਖ ਦੇ ਕੋਲ ਜਾਂਦਾ ਹੈ, ਅੱਤ ਦੀ ਤਪਸ਼ ਪੈਂਦੀ ਹੋਵੇ ਤੇ ਉਹ ਰੁੱਖ ਦੇ ਪੱਤਿਆਂ ਦੀ ਸ਼ਾਨ ਨੂੰ ਮਾਣਦਾ,
ਤੇ ਜਦੋਂ ਛਾਂ ਥੱਲੇ ਬੈਠਦਾ ਇਹਦੇ ਤਨ ਨੂੰ ਸਕੂਨ ਜੇ ਮਿਲਦਾ ਤੇ ਅੱਖਾਂ ਖੋਲ ਕੇ ਦੇਖਦਾ ਉੱਤੇ ਫਲ ਲੱਗਾ ਹੈ, ਫਿਰ ਉਸ ਫਲ ਨੂੰ ਤੋੜ ਕੇ ਖਾਣ ਦਾ ਯਤਨ ਕਰਦਾ। ਇਹਦੇ ਅਰਥ ਆਪਾਂ ਕਰਾਂਗੇ ਛਾਇਆ ਰੂਪੀ ਸਾਧਕ ਹੈ, ਕਿਉਂਕਿ ਕਵਿਤਾ ਵਿੱਚ ਤਾਂ ਭਗਤ ਜੀ ਨੇ ਬੰਤਰ ਦਿੱਤੀ ਕਿ ਤਰਵਰ ਰੂਪੀ ਰਾਮ ਕੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ। ਜਿਹੜਾ ਛਾਂ, ਇਹਦਾ ਮਤਲਬ ਜਿਹੜਾ ਸਾਧੂ ਦੀ ਸੰਗਤ ਕਰੇਗਾ, ਗੁਰਮੁਖ ਦੀ ਸੰਗਤ ਕਰੇਗਾ, ਯਾਦ ਰੱਖਿਓ ਉਹਦੀ ਸੰਗਤ ਅੰਦਰ ਨੂੰ ਜਿਵੇਂ ਛਾਂ ਠੰਡ ਪਹੁੰਚਾਉਂਦੀ, ਇਕੱਲਾ ਬਾਹਰਮੁਖੀ ਰੂਪ ਕੇ ਨਹੀਂ ਲੈਣਾ। ਤਪਦਾ ਹੋਇਆ ਪਿੰਡਾ, ਸ਼ਾਇਦ ਇੱਥੇ ਤਾਂ ਨਹੀਂ ਪਤਾ, ਸਾਨੂੰ ਪਤਾ ਜਿਹੜਾ ਮਹੀਨਾ ਚੱਲਦਾ ਪਿਆ ਜੇਠ ਅਖਾੜ ਦੇ ਵਿੱਚ, ਜਦੋਂ ਲੂ ਚੱਲਦੀ ਸੀ, ਮਾਲ ਡੰਗਰ ਚਾਰਦੇ ਸਾਂ, ਇਹਨਾਂ ਦਿਨਾਂ ਵਿੱਚ ਖੇਤਾਂ 'ਚ ਕੰਮ ਕਰਦੇ ਸਾਂ, ਪਿੰਡਾ ਅੱਤ ਨਾਲ ਸਕਿਨ ਜਿਹੜੀ ਸੜਦੀ ਹੁੰਦੀ ਸੀ, ਤੇ ਜਦੋਂ ਤੂਤ ਦੇ ਰੁੱਖ ਥੱਲੇ, ਵਣ ਦੇ ਰੁੱਖ ਥੱਲੇ, ਕਿੱਕਰ ਤੇ ਟਾਹਲੀ ਦੇ ਰੁੱਖ ਥੱਲੇ ਬਹਿ ਜਾਣਾ, ਏਸੀ ਥੋੜ੍ਹਾ ਹੁੰਦਾ ਸੀ, ਇੱਕੋ ਦਮ ਸਕੂਨ ਮਿਲਦਾ ਸੀ। ਸਭ ਤੋਂ ਪਹਿਲੀ ਗੱਲ, ਪਰਮਾਤਮਾ ਦੀ ਸ਼ਾਨ ਸਾਧੂ ਜਾਨੇ ਗੁਰਮੁਖ ਨੇ ਜਿਵੇਂ ਰੁੱਖ ਦੇ ਨੇੜੇ ਆਇਆ ਅੰਦਰ ਨੂੰ ਸਕੂਨ ਮਿਲਦਾ, ਛਾਂ ਮਿਲਦੀ ਹੈ। ਜਿਹੜਾ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਦੀ ਸੰਗਤ ਕਰਦਾ ਸੰਗਤ ਜੀ, ਉਹਦੇ ਅੰਦਰ ਨੂੰ ਸਭ ਤੋਂ ਪਹਿਲਾਂ ਠੰਡ ਪੈਂਦੀ ਹੈ। ਬੜਾ ਸੋਹਣਾ ਪੈਮਾਨਾ ਜੀ, ਜਿਹਨੂੰ ਮਿਲ ਕੇ ਠੰਡ ਪੈ ਜਾਏ ਦਾ ਮਤਲਬ ਸਾਧੂ ਹੈ, ਤੇ ਜਿਹਨੂੰ ਮਿਲ ਕੇ ਅੰਦਰ ਦੀ ਅੱਗ ਹੋਰ ਮੱਚਣ ਲੱਗ ਪਏ, ਇਹਦਾ ਮਤਲਬ ਉਹਦੇ ਕੋਈ ਸ਼ਾਨ ਨਹੀਂ। ਮਹਾਰਾਜ ਨੇ ਕਿਹਾ ਵੀ ਉਹ ਸ਼ਾਨ ਸਤ ਸੰਗਤ ਹੈ, ਸਾਧੂ ਜਨਕ ਹੈ। ਹੁਣ ਸਤਿਗੁਰੂ ਕੀ ਬਾਣੀ ਚ ਆਪਾਂ ਦੇਖੀਏ ਜੀ, ਕਿਹੜਾ ਸਾਧੂ ਹੈ? ਅਜੇ ਮੈਂ ਸਿਰਫ ਪਹਿਲਾ ਸਾਧ, ਮੈਨੂੰ ਪਤਾ ਗੁਰਬਾਣੀ ਚ ਬੜਾ ਸ਼ਬਦ ਹੁੰਦਾ, ਇੱਥੋਂ ਤੱਕ ਆਪਾਂ ਇੱਕ ਪਾਠ ਕਰ ਰਹੇ ਹਾਂ, ਧੰਨ ਧੰਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਦੇ, ਸ਼ਬਦ ਵਰਤਿਆ ਸਤਿਗੁਰਾਂ ਨੇ। ਅਸੀਂ ਇੱਕ ਪਾਠ ਕਰਨੇ ਆ, ਅਗਮ ਆਗਾਦ ਪਾਰਬਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਇਹ ਸਾਰੀ ਅਸ਼ਟਪਦੀ ਪੜ੍ਹ ਦਿਓ। ਮਹਾਰਾਜ ਦਾ ਇੱਕ ਬਚਨ, ਸਾਧ ਪਠਾਏ ਆਪ ਪ੍ਰਭ ਹਮ ਤੁਮ ਤੇ ਨਾਹੀ ਦੂਰ, ਗੁਰੂ ਗ੍ਰੰਥ ਸਾਹਿਬ ਚ ਤੁਖ ਹੈ। ਪਰ ਇੱਕ ਸਵਾਲ ਉੱਠਦਾ ਜੀ, ਚਲੋ ਕਿ ਗੁਰਬਾਣੀ ਨੇ ਜੋ ਵੀ ਸ਼ਬਦ ਵਰਤਿਆ, ਮੈਂ ਤਾਂ ਪਿਛਲੇ ਦਿਨ ਕਿਹਾ ਸੀ ਜੀ, ਇੱਥੋਂ ਤੱਕ ਕਿ ਅਨ ਮਤ ਦੇ ਵੀ ਜਿਹੜੇ ਸ਼ਬਦ ਵਰਤੇ ਨੇ ਉਹਨਾਂ ਦੀ ਪਰਿਭਾਸ਼ਾ ਗੁਰਬਾਣੀ ਨੇ ਨਿਰਧਾਰਿਤ ਕੀਤੀ ਬੰਦਾ ਕੀ ਹੋ ਜਾ ਚਾਹੀਦਾ। ਹੁਣ ਅਨ ਮਤ ਦਾ ਸ਼ਬਦ ਅਸੀਂ ਬ੍ਰਾਹਮਣ ਵਰਤਨੇ ਆ ਜੀ, ਆਪਾਂ ਸਿੱਖ ਲਈ ਬ੍ਰਾਹਮਣ ਨਹੀਂ ਵਰਤੇ, ਅਨ ਮਤ ਦਾ ਸ਼ਬਦ ਹੈ ਬ੍ਰਾਹਮਣ। ਹੁਣ ਉਹਨਾਂ ਦੀ ਬ੍ਰਾਹਮਣ ਦੀ ਪਰਿਭਾਸ਼ਾ ਵਰਨ ਵਣ ਮੁਤਾਬਕ ਹੈ, ਤੇ ਗੁਰਬਾਣੀ ਬ੍ਰਾਹਮਣ ਦੀ ਪਰਿਭਾਸ਼ਾ ਆਪਣੀ ਦਿੰਦੀ ਹੈ ਕਿ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ ਏਕ ਸ਼ਬਦ ਲਵਿਲਾਏ ਨਵ ਨਿਧੀ ਅਠਾਰਹ ਸਿੱਧੀ ਪਿੱਛੀਆਂ ਲੱਗੀਆਂ ਫਿਰ ਜੋ ਖਰ ਹਿਰਦੈ ਸਦਾ ਵਸਾਏ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਆਪ ਬਾਣੀ ਸਮਝਣ ਬੈਠੇ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਹੁਣ ਤੁਸੀਂ ਇਹ ਪਰਿਭਾਸ਼ਾ ਜਿਹੜੀ ਹੈ, ਮੈਂ ਇੱਕ ਦਿਨ ਬੇਨਤੀ ਕੀਤੀ, ਅਸੀਂ ਮੁਸਲਮਾਨ ਸ਼ਬਦ ਪੜ੍ਹਨੇ ਆ ਜੀ, ਗੁਰਬਾਣੀ ਚ ਮੁਸਲਮਾਨ ਵੀ ਆਇਆ, ਨੰਨੇ ਨਾਲ ਵੀ ਆਇਆ ਤੇ ਨਾਣੇ ਨਾਲ ਵੀ ਆਇਆ, ਯਾਦ ਰੱਖਿਓ। ਹੁਣ ਕਈ ਵਾਰੀ ਭਾਸ਼ਾ ਵਾਲੇ ਕਹਿ ਦਿੰਦੇ ਨੇ ਜੀ ਮੁਸਲਮਾਨ ਕਹਿ ਦਿੱਤਾ ਮੁਸਲਮਾਨ, ਇੱਥੋਂ ਤੱਕ ਗੁਰਬਾਣੀ ਚ ਦਾਨ ਸ਼ਬਦ ਨੰਨੇ ਨਾਲ ਵੀ ਆਇਆ ਤੇ ਨਾਣੇ ਨਾਲ ਵੀ ਆਇਆ। ਰਾਮਕਲੀ ਕੀ ਵਾਰ ਚ ਹੈ, ਦਾਨ ਦੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ, ਇੱਕ ਤਾਂ ਨੰਨਾ ਇੱਕ ਤਾਂ ਨਾਣਾ ਹੈ। ਮੈਂ ਖੈਰ ਆਪਾਂ ਇਹ ਨਹੀਂ ਕਥਾ ਮੈਂ ਕਰਨ ਲੱਗਾ, ਸਤਿਗੁਰਾਂ ਨੇ ਅਨ ਮਤ ਦੀ ਪਰਿਭਾਸ਼ਾ ਵੀ ਦਿੱਤੀ। ਹੁਣ ਸ਼ਬਦ ਹੈ ਮੁਸਲਮਾਨ, ਮੈਂ ਬੇਨਤੀ ਕਰਾਂ ਜੀ, ਜੇ ਸ਼ਰ੍ਹਾਂ ਮੁਤਾਬਕ ਦੇਖੋ, ਉਹਨਾਂ ਦੀ ਆਪਣੀ ਸ਼ਰ੍ਹਾਂ ਕਹਿੰਦੀ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਨੂੰ ਪੈਗੰਬਰ ਮੰਨਦਾ ਤੇ ਖਤਮੇ ਨਬੂਬਤ ਤੇ ਭਰੋਸਾ ਰੱਖਦਾ, ਇਹਦਾ ਮਤਲਬ ਕਿ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਕਿਸੇ ਨੇ ਨਬੀ ਨੇ ਪੈਗੰਬਰ ਨੇ ਨਹੀਂ ਆਉਣਾ, ਤੇ ਜਿਹੜਾ ਇਹ ਵੇਟ ਕਰ ਰਿਹਾ ਜੇ ਆਵੇਗਾ ਉਹ ਮੁਸਲਮਾਨ ਨਹੀਂ। ਅਗਲੀ ਗੱਲ, ਜਿਹੜਾ ਕੁਰਾਨ ਤੇ ਅਕੀਦਾ ਰੱਖਦਾ, ਜਿਹੜਾ ਰੋਜ਼ੇ ਰੱਖਦਾ, ਪੰਜ ਵਕਤ ਦਾ ਨਮਾਜ਼ੀ ਹੈ, ਪਰ ਗੁਰੂ ਸਾਹਿਬ ਨੇ ਇੱਕ ਖਿਨ ਵਿੱਚ ਪਰਿਭਾਸ਼ਾ ਦੇ ਦਿੱਤੀ ਜੀ, ਮੇਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜ਼ਾ ਹੋ ਮੁਸਲਮਾਨ। ਮੇਰੀ ਬੇਨਤੀ, ਇੱਕ ਸ਼ਬਦ ਕਿੰਨਾ ਸਮਾਂ ਲੱਗਾ ਜੀ ਇਹਦੀ ਪਰਿਭਾਸ਼ਾ ਨਿਰਧਾਰਿਤ ਕਰ ਦਿੱਤੀ। ਇੱਥੇ ਮੈਂ ਬੇਨਤੀ ਕਰਾਂਗਾ, ਸਾਧ ਪੁਰਖ ਕੌਣ ਹੈ ਜਿਹੜਾ ਸੱਚੀ ਮੁੱਚੀ ਰੱਬ ਦੀ ਛਾਂ ਹੋਵੇ, ਜਿਹੜਾ ਧੜੇ ਚ ਵੱਜ ਗਿਆ ਖਿਮਾ ਕਰਿਓ, ਵਾਦ ਵਿਵਾਦ ਵਿੱਚ ਪੈ ਗਿਆ। ਮਹਾਰਾਜ ਕਹਿੰਦੇ ਸੱਚ ਹੈ ਉਹਦਾ ਅੰਦਰ ਖਿੰਡਾਅ ਵਿੱਚ ਚਲਾ ਜਾਏਗਾ, ਜ਼ਿੰਦਗੀ ਚ ਤਜਰਬਾ ਕਰਕੇ ਦੇਖ ਆਉਣਾ ਤੁਸੀਂ,
ਜਦੋਂ ਬੰਦਾ ਬਾਦ ਵਿਵਾਦ ਦੇ ਵਿੱਚ ਪੈਂਦਾ ਹੈ ਅਕਸਰ ਬੰਦੇ ਦਾ ਅੰਦਰ ਜਿਹੜਾ ਖਿੜਨਾ ਸ਼ੁਰੂ ਹੋ ਜਾਂਦਾ ਹੈ। ਪਰ ਇੱਕ ਬਚਨ ਆਪ ਜੀ ਮੇਰੇ ਨਾਲ ਪੜ੍ਹ ਲਓ, ਜਿਹੜੇ ਸਿੰਘ ਬਾਣੀ ਪੜ੍ਹਨੀ ਜਿਹਨਾਂ ਨੂੰ ਚੇਤੇ ਹੈ, ਅਸੀਂ 6 ਗੁਣ ਨੇ, ਉਂਝ ਜੇ ਉਹਨਾਂ ਨੂੰ ਵਧਾਓ ਤਾਂ ਗੁਣ ਜ਼ਿਆਦਾ ਬਣ ਜਾਂਦੇ। 6 ਤੁਕਾਂ ਵਿੱਚ ਸਿਰਫ ਇੱਕੋ ਗੁਣ ਦੱਸਿਆ, ਇੱਕੋ ਗੱਲ ਦੱਸੀ ਵੀ ਰੱਬ ਦੀ ਸ਼ਾਨ ਕਿਹੜਾ ਸਾਧੂ ਹੈ। ਛਾਇਆ ਰੂਪੀ ਸਾਧਕ ਹੈ, ਉਹ ਸ਼ਬਦ ਹੈ ਖੱਟ ਲੱਖਣ ਪੂਰਨੰਗ ਪੁਰਖ ਹੈ, ਨਾਨਕ ਨਾਮ ਸਾਧ ਸਵਜਨ ਹੈ। ਸਲੋਕ ਸਹਿਸਕ੍ਰਿਤੀ, ਮੇਰਾ ਖਿਆਲ ਇਹ 40ਵਾਂ ਸਲੋਕ ਹੈ ਜੀ ਸਹਿਸਕ੍ਰਿਤੀ ਦਾ। ਖੱਟ ਲੱਖਣ ਪੂਰਨੰਗ ਪੁਰਖ ਹੈ, ਖੱਟ ਦਰ ਤੇ 6 ਲਕਸ਼ਣ ਨੇ ਇਸ ਪੂਰਨ ਪੁਰਖ ਵਿੱਚ। ਨਾਨਕ ਨਾਮ ਸਾਧ ਸਵਜਨ ਹੈ, ਉਹਦਾ ਨਾਮ ਸਾਧੂ ਹੈ, ਉਹਦਾ ਨਾਮ ਗੁਰਮੁਖ ਹੈ। ਇਉਂ ਕਹਿ ਲਓ ਵੀ ਸਾਧ ਦੀ ਪਰਿਭਾਸ਼ਾ ਲਈ ਇਹ ਜਿਹਦੇ 'ਚ 6 ਗੁਣ ਨੇ ਨਾ, ਉਹਨੂੰ ਆਪਾਂ ਕਹਿ ਸਕਦੇ ਰੱਬ ਦੀ ਸ਼ਾਨ। ਉਹ 6 ਗੁਣਾਂ 'ਚ ਥੋੜ੍ਹਾ ਧਿਆਨ ਦਿਆ ਜੇ। ਪਹਿਲਾ ਗੁਣ ਹੈ ਮੰਤਰੰਗ ਰਾਮ ਰਾਮ ਨਾਮੰਗ, ਧਿਆਨੰਗ ਸਰਬੱਤਰ ਪੂਰਨ ਹੈ, ਦਿਆਲੰਗ ਸਰਬੱਤਰ ਜੀਆ, ਗਿਆਨਕ ਸਮ ਦੁੱਖ ਸੁਖੰਗ, ਜੁਗਤ ਨਿਰਮਲ ਨਿਰਵੈਰ ਨੇ, ਦਿਆਲੰਗ ਸਰਬੰਤ ਸਰਬੱਤਰ ਜੀਆ, ਪੰਚ ਦੋਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ, ਅਲਪ ਮਾਇਆ ਜਲ ਕਮਲ ਰਹਿਤੈ, ਉਪਦੇਸ਼ੰ ਸਮ ਮਿੱਤਰ ਸਤਰੈ, ਭਗਵੰਤ ਭਗਤ ਭਾਵਨੀ, ਪਰ ਨਿੰਦਾ ਨੇ ਸਰੋਤ ਸਰਵਣੰਗ, ਆਪ ਤਿਆਗ ਸਗਲ ਰੇਣੁਕੈ, ਖੱਟ ਲੱਖਣ ਪੂਰਨੰਗ ਪੁਰਖ ਹੈ, ਨਾਨਕ ਨਾਮ ਸਾਧ ਸਵਜਨ। ਥੋੜੇ ਜਿਹੇ ਅਰਥ ਪਲੀਜ਼ ਜ਼ਰੂਰ ਸੁਣ ਲਿਆ ਜੇ। ਕਹਿ ਦੇਣਾ ਕਿ ਸਾਧੂ ਹੈ, ਮੈਂ ਨਿੰਦਿਆ ਨਹੀਂ ਕਰ ਰਿਹਾ। ਆਹ 6 ਗੁਣ ਜਿਹਦੇ 'ਚ ਨਾ ਦਿਸਦੇ, ਮਹਾਰਾਜ ਕਹਿੰਦੇ ਬਸ ਉਹ ਰੱਬ ਦੀ ਸ਼ਾਨ ਸਮਝੋ। ਕੇਵਲ ਲਿਬਾਸ ਨਹੀਂ, ਸਤਿਗੁਰਾਂ ਨੇ ਪਹਿਲਾ ਬਚਨ ਕੀਤਾ ਮੰਤਰੰਗ ਰਾਮ ਰਾਮ ਨਾਮੰ। ਜਿਸ ਗੁਰਮੁਖ ਦੀ ਜ਼ਬਾਨ ਦੇ ਉੱਤੇ ਕਿਸੇ ਦੇਵੀ ਦੇਵਤੇ ਦਾ ਮੰਤਰ ਨਹੀਂ, ਕਿਸੇ ਜਾਦੂ ਟੂਣੇ ਦਾ ਮੰਤਰ ਨਹੀਂ, ਜਿਸ ਦੀ ਰਸਨਾ ਦੇ ਉੱਪਰ ਕੇਵਲ ਸਾਰੀਆਂ ਥਾਵਾਂ ਤੇ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਕਹਿਣਾ, ਇਹ ਉਸ ਸਾਧੂ ਦਾ ਪਹਿਲਾ ਲੱਛਣ ਹੈ। ਮੰਤਰੰਗ ਰਾਮ ਨਾਮ ਨਾਮੰ। ਅਗਲਾ ਧਿਆਨੰਗ ਸਰਬੱਤਰ ਪੂਰਨ ਹੈ। ਇਸ ਗੱਲ ਨੂੰ ਸੰਗਤ ਜੀ ਸੁਣਿਓ, ਥੋੜ੍ਹਾ ਜਿਹਾ ਧਿਆਨ ਦਿਆ ਜੇ। ਫੋਨ 'ਚ ਤੁਸੀਂ ਨਾ ਵੇਖਿਓ ਤੁਕਾਂ, ਕਿਉਂਕਿ ਮੈਂ ਤੁਕਾਂ ਬਦਲੀ ਜਾਣੀਆਂ ਨੇ, ਉਹ ਫਿਰ ਮੈਨੂੰ ਥੋੜ੍ਹਾ ਜਿਹਾ ਡਿਸਟਰਬ ਕਰਦੀਆਂ ਨੇ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ। ਉਹ ਧਿਆਨ ਇੱਕ ਜੜ ਵਸਤੂ ਦਾ ਨਹੀਂ ਕਰਦਾ, ਨਾ ਉਹ ਕਿਸੇ ਪੱਥਰ ਦੀ ਮੂਰਤੀ ਦਾ, ਨਾ ਕਿਸੇ ਰੁੱਖ ਦਾ। ਉਹ ਧਿਆਨ ਕਰਦਾ ਸਰਬੱਤਰ ਪੂਰਨ ਹੈ, ਜਿਹੜਾ ਪਰਮਾਤਮਾ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ ਨਾ। ਜਿਹੜਾ ਪੂਰਨ ਸਾਧੂ ਹੈ ਉਹ ਸਰਬ ਵਿਆਪਕ ਰੱਬ ਦੇ ਧਿਆਨ ਵਿੱਚ ਰਹਿੰਦਾ ਹੈ। ਇੱਕ ਹੋਰ ਅਰਸ਼ਨ, ਗੁਰੂ ਗੋਬਿੰਦ ਸਿੰਘ ਜੀ ਦੀ ਭਾਈ ਸਾਹਿਬ ਅਕਾਲ ਉਸਤ ਪੜ੍ਹ ਕੇ ਗਏ, ਇੱਕ ਬਿੱਤ ਕੁਝ ਪੜ੍ਹੇ। ਅਕਾਲ ਉਸਤ ਵਿੱਚ ਇੱਕ ਬਚਨ ਨੇ, ਧਿਆਨ ਤਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇਓ। ਪੂਰਨ ਸਾਧੂ ਉਹ ਹੈ ਜਿਹੜਾ ਸਿਰਫ ਇੱਕ ਥਾਂ ਤੇ ਨਹੀਂ ਬੈਠਾ, ਉਹ ਜਿੱਥੇ ਵੀ ਜਾਏ ਸਰਬ ਵਿਆਪਕ ਅਕਾਲ ਪੁਰਖ ਦਾ ਧਿਆਨ ਤਰਦਾ, ਉਹ ਜੜ ਵਸਤੂ ਨੂੰ ਨਹੀਂ ਧਿਆਨ 'ਚ ਲਿਆਉਂਦਾ। ਮੰਤਰੰਗ ਰਾਮ ਰਾਮ ਨਾਮਕ ਧਿਆਨੰਗ ਸਰਬੱਤਰ ਪੂਰਨ ਹੈ, ਪਹਿਲਾ ਲੱਛਣ ਹੈ। ਗਿਆਨੰਗ ਸਮ ਦੁੱਖ ਸੁਖੰ, ਗਿਆਨ ਦਾ ਅਰਥ ਨੌਲੇਜ ਨਹੀਂ, ਪਰਮਾਤਮਾ ਨੇ ਉਹਨੂੰ ਇੰਨਾ ਕੁ ਆਤਮਕ ਗਿਆਨ ਦਿੱਤਾ, ਉਹਨੂੰ ਪਤਾ ਵੀ ਬਾਹਰ ਵਾਪਰਦਾ ਸੁੱਖ ਵੀ ਥੋੜੇ ਚਿਰ ਦਾ ਹੈ, ਦੁੱਖ ਵੀ ਥੋੜੇ ਚਿਰ ਦਾ ਹੈ। ਜਿਹੜਾ ਪੂਰਨ ਪੁਰਖ ਹੈ ਉਹਨੂੰ ਰੱਬ ਨੇ ਇੰਨਾ ਗਿਆਨ ਦਿੱਤਾ, ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਜਾਣਦਾ ਹੈ, ਉਹ ਰੱਬ ਦੀ ਸ਼ਾਨ ਹੀ ਅਸਲ 'ਚ। ਗਿਆਨਕ ਸਮ ਦੁੱਖ ਸੁਖੰ। ਅਗਲਾ ਬਚਨ, ਜੁਗਤ ਨਿਰਮਲ ਨਿਰਵੈਰ ਨੇ। ਉਹ ਪੂਰਨ ਸਾਧੂ ਹੈ ਜਿਹੜਾ ਸੱਚ ਅੰਦਰੋਂ ਨਿਰਮਲ ਹੈ ਤੇ ਕਦੀ ਕਿਸੇ ਦੇ ਨਾਲ ਵੈਰ ਨਹੀਂ ਕਮਾਉਂਦਾ। ਜੁਗਤ ਨਿਰਮਲ ਨਿਰਵੈਰ ਨੇ। ਅਗਲਾ ਬਚਨ, ਦਿਆਲੰਗ ਸਰਬੱਤਰ ਜੀਆ। ਉਹ ਵਿਤਕਰੇ 'ਚ ਨਹੀਂ ਪੈਂਦਾ, ਆਹ ਮੇਰਾ ਹੈ ਆਹ ਤੇਰਾ ਹੈ। ਉਹ ਸੱਚੀ ਮੁੱਚੀ ਅੰਦਰ ਦੇ ਸਾਰੇ ਵਿਤਕਰੇ ਖਤਮ ਕਰਕੇ ਉਹ ਸਾਰਿਆਂ ਜੀਵਾਂ ਦੇ ਉੱਤੇ ਦਇਆ ਕਰਦਾ ਹੈ। ਦਿਆਲੰਗ ਸਰਬੱਤਰ ਜੀਆ, ਪੰਚ ਦੋਖ ਵਿਵਰਜਿਤ ਹੈ। ਪੂਰਨ ਸਾਧੂ ਉਹ ਹੈ ਜਿਹਨੇ ਆਪਣੇ ਖਿਆਲਾਂ ਵਿੱਚ, ਸੰਗਤ ਜੀ ਧਿਆਨ ਨਾਲ ਸੁਣਿਓ, ਕਰਮ ਐਕਸ਼ਨ ਕਰਨਾ ਵੱਖਰੀ ਗੱਲ ਹੈ, ਉਹ ਕਦੀ ਵੀ ਪੰਜਾਂ ਵਕਾਰਾਂ ਨੂੰ ਆਪਣੇ ਫੁਰਨੇ ਵਿੱਚ ਵੀ ਨਹੀਂ ਆਉਣ ਦਿੰਦਾ। ਉਹ ਰੱਬ ਦੀ ਸ਼ਾਨ ਹੈ ਤੇ ਸਭ ਲਈ ਦਿਆਲੂ ਹੈ। ਸਾਡੇ 'ਚ ਐਸੇ ਬੜੇ ਸਾਧੂ ਹੋਏ ਜੀ, ਬਾਬਾ ਖੁਦਾ ਸਿੰਘ ਦਾ ਨਾਂ ਤੁਸੀਂ ਸੁਣਿਆ ਹੋਣਾ। ਪਲੀਜ਼ ਮੈਂ ਬੇਨਤੀ ਕਰਾਂਗਾ ਜਿਹੜੇ ਪੜ੍ਹ ਸਕਦੇ ਆ, ਕਦੀ ਤੁਸੀਂ ਗਿਆਨੀ
ਪ੍ਰਤਾਪ ਸਿੰਘ ਉਹਨਾਂ ਦਾ ਲਿਖੀ ਹੋਈ ਛੋਟੀ ਜਿਹੀ ਕਿਤਾਬ ਹੈ ਬਾਬਾ ਖੁਦਾ ਸਿੰਘ ਪੜ੍ਹਨ ਵਾਲੀ ਹੈ। ਲਾਹੌਰ ਰਹਿੰਦੇ ਸਨ, ਉਹਨੂੰ ਅੰਗਰੇਜ਼ ਹਕੂਮਤ ਨੂੰ ਲਾਹੌਰ ਤੋਂ ਬਾਹਰ ਨਿਕਲ ਦਿੱਤਾ। ਦੇਖੋ ਕਿੰਨੇ ਵੱਡੇ ਦਿਆਲੂ ਨੇ ਰਾਤ ਨੂੰ ਅੰਮ੍ਰਿਤ ਵੇਲੇ ਜਦੋਂ ਉੱਠੇ ਉਹਨਾਂ ਦੇ ਕੰਨਾਂ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਸਾਧੂ ਦਾ ਹਿਰਦਾ ਕੈਸਾ ਹੈ, ਉਹ ਨੇਮ ਕਰ ਲੱਗੇ, ਉਹ ਆਵਾਜ਼ ਹਿਰਦੇ ਨੂੰ ਚੀਰੇ, ਦੁੱਖ ਭਰੀ ਆਵਾਜ਼ ਸੀ। ਫਿਰ ਉਸ ਆਵਾਜ਼ ਦੀ ਸੇਧ ਵਿੱਚ ਉਸ ਘਰ 'ਚ ਚਲੇ ਗਏ। ਉਸ ਘਰ ਦੇ ਵਿੱਚ ਬਿਰਧ ਮਾਈ ਸੀ ਅਤੇ ਉਸ ਦੀ ਨੂੰਹ ਨੂੰ, ਉਸ ਦੀ ਬਹੂ ਨੂੰ ਫੋੜਾ ਸੀ ਸੀਨੇ 'ਚ। ਉਹ ਫੋੜਾ ਇੰਨਾ ਤੰਗ ਕਰ ਰਿਹਾ ਸੀ ਜਿਵੇਂ ਗੰਦਾ ਖੂਨ ਜਿਹੜਾ ਸੀ ਉਹਨੂੰ ਟਿਕਣ ਨਹੀਂ ਸੀ ਦਿੰਦਾ। ਉਹ ਬੱਚੇ ਨੂੰ ਦੁੱਧ ਪਿਆਉਣਾ ਚਾਹੁੰਦੀ ਹੈ ਪਰ ਉਹਦੀ ਪੀੜਾ ਨਾਲ ਉਹ ਕੁਰਲਾ ਰਹੀ ਸੀ। ਇਤਿਹਾਸ ਕਹਿੰਦਾ ਉਹਨਾਂ ਨੇ ਇਹ ਜਾ ਕੇ ਪੁੱਛਿਆ, ਬਾਬਾ ਖੁਦਾ ਸਿੰਘ ਜੀ ਨੇ ਤੁਹਾਡੇ ਘਰ ਇਹ ਦਰਦ ਭਰੀ ਆਵਾਜ਼ ਕਿਉਂ? ਉਸ ਔਰਤ ਨੇ ਦੱਸਿਆ ਵੀ ਆਹ ਕੁਛ ਮੁਸ਼ਕਲ ਹੈ, ਸੁਣਨਾ ਬਹੁਤ ਮੁਸ਼ਕਲ ਹੈ ਕਿਉਂਕਿ ਆਪਾਂ ਆਪਣੀ ਬਿਰਤੀ, ਮੈਂ ਆਪਣੀ ਗੱਲ ਕਰ ਰਿਹਾ ਤੁਹਾਡੀ ਨਹੀਂ ਕਰ ਰਿਹਾ ਸੰਗਤ ਜੀ। ਉਹਨਾਂ ਕਿਹਾ ਦਰਦ ਖੈ। ਉਹ ਸਾਧੂ ਸਾਨੂੰ ਪਤਾ ਸੀ ਉਹ ਫੋੜਾ ਪਾਕ ਨਾਲ ਗੰਦੇ ਖੂਨ ਨਾਲ ਭਰਿਆ। ਕਮਾਲ ਦੀ ਗੱਲ, ਉਹਨਾਂ ਕਿਹਾ ਧੀਏ ਉਮਰ ਛੋਟੀ ਹੈ, ਤੈਨੂੰ ਮੈਂ ਮਾਂ ਰੂਪ ਜਾਣਦਾ ਵਾਂ। ਉਹਨਾਂ ਨੇ ਆਪਣੇ ਮੂੰਹ ਨਾਲ ਬੁੱਲਾਂ ਨਾਲ ਚੂਸ ਕੇ ਉਹ ਸਾਰਾ ਖੂਨ ਬਾਹਰ ਛੱਡ ਦਿੱਤਾ ਸੀ। ਮੈਂ ਫਿਰ ਬੇਨਤੀ ਕਰਾਂਗਾ, ਸਾਧੂ ਕੱਲਾ ਇੱਕ ਤੇ ਦਿਆਲੂ ਨਹੀਂ। ਗੁਰੂ ਸਾਹਿਬ ਕਹਿੰਦੇ ਜਿਹੜਾ ਰੱਬ ਦੀ ਸ਼ਾਂਖ ਹੈ ਦਿਆਲਨ ਸਰਬੱਤਰ ਜੀਆ, ਉਹ ਸਾਰਿਆਂ ਜੀਵਾਂ ਦੇ ਉੱਤੇ ਦਇਆ ਕਰਦਾ ਹੈ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨੈ ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਨੈ ਦਿਆਲੰਗ ਸਰਬੱਤਰ ਜੀਆ। ਕਹਿਣ ਲੱਗੇ ਉਹ ਕਰਦਾ ਕੀ ਹੈ, ਪੰਜਾਂ ਦੁੱਖਾਂ ਤੋਂ ਬਚਾ ਕੇ ਰੱਖਦਾ ਆਪਣੇ ਆਪ ਨੂੰ। ਭੋਜਨੰ ਗੋਪਾਲ ਕੀਰਤਨੈ ਅਲਪ ਮਾਇਆ ਜਲ ਕਮਲ ਰਹਿਤੈ। ਪੂਰਨ ਪੁਰਖ ਦਾ ਭੋਜਨ ਕੇਵਲ ਅੰਨ ਨਹੀਂ, ਉਹਦਾ ਭੋਜਨ ਪਰਮਾਤਮਾ ਦਾ ਕੀਰਤਨ ਹੈ। ਸੰਸਾਰ 'ਚ ਰਹਿੰਦਾ ਇਸ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ। ਅਗਲਾ ਬਚਨ, ਪੂਰਨ ਸਾਧੂ ਹੈ ਉਪਦੇਸ਼ ਸਿੰਘ ਸਮ ਮਿੱਤਰ ਸ਼ਤਰ ਹੈ। ਉਹਦੇ ਕੋਲ ਭਾਵੇਂ ਮਿੱਤਰ ਆ ਜਾਏ ਅਤੇ ਭਾਵੇਂ ਦੁਸ਼ਮਣ ਆ ਜਾਏ। ਹੁਣ ਸਾਡੇ ਮਨ 'ਚ ਆਵੇਗਾ ਵੀ ਇਹਦਾ ਮਤਲਬ ਸਾਧੂ ਦਾ ਵੀ ਕੋਈ ਦੁਸ਼ਮਣ ਹੈ, ਕੋਈ ਸ਼ਤਰੂ ਹੈ। ਮੈਂ ਆਪ ਨੂੰ ਇੱਕ ਵਾਰ ਬੇਨਤੀ ਕੀਤੀ ਸੀ, ਜਦੋਂ ਤੁਸੀਂ ਕੋਸ਼ ਵਿੱਚ ਦੁਸ਼ਮਣ ਲਫ਼ਜ਼ ਪੜ੍ਹਦੇ ਹੋ ਨਾ, ਇਹਦਾ ਅਰਥ ਦੂਜਾ ਨਹੀਂ। ਵੈਸੇ ਦੁਸ਼ਮਣ ਦਾ ਲਫ਼ਜ਼ੀ ਅਰਥ ਹੈ ਦੂਸ਼ਿਤ ਹੈ ਮਨ ਜਿਸ ਕਾ। ਆਪ ਜੀ ਕੋਸ਼ ਸ਼ਬਦ ਦੀ ਬਣਤਰ ਦੇਖਿਓ, ਜਿਸ ਬੰਦੇ ਦਾ ਅੰਦਰ ਦੂਸ਼ਿਤ ਹੈ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਦੁਸ਼ਮਣ। ਪੂਰਨ ਸਾਧੂ, ਉਹਦੇ ਸਾਹਮਣੇ ਮਿੱਤਰ ਦੀ ਬਿਰਤੀ ਨਾਲ ਆਵੇ ਕੋਈ, ਉਹਦੇ ਸਾਹਮਣੇ ਦੁਸ਼ਮਣ ਦੀ ਬਿਰਤੀ ਨਾਲ ਆਵੇ, ਉਹਨੂੰ ਪਰਮਾਤਮਾ ਨੇ ਸਮ ਦ੍ਰਿਸ਼ਟੀ ਦਿੱਤੀ ਹੈ ਜਿਹੜੀ ਆਪ ਜੀ ਪੜ੍ਹਦੇ ਹੋ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉ ਬਸਦਾ ਕੋ ਖੋਦੈ ਕੋ ਚੰਦਨ ਲੇਟ, ਉਹਦੇ ਅੰਦਰ ਦੀ ਅਵਸਥਾ ਹੈ। ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਹਵਾ ਕਦੀ ਵਿਤਕਰਾ ਕਰਦੀ ਹੈ ਜੀ? ਮੈਂ ਤਾਂ ਕਿਹਾ ਜੀ ਇਹ ਕਹਿ ਦੇਣਾ ਪਰਮਾਤਮਾ ਦੀ ਛਾਇਆ ਹੈ ਸਾਧ ਪਰ ਕੌਣ। ਉਪਦੇਸ਼ ਸਿੰਘ ਸਮ ਮਿੱਤਰ ਸਤਰ ਹੈ, ਕੀ ਉਪਦੇਸ਼ ਦਿੰਦਾ? ਭਗਵੰਤ ਭਗਤ ਭਾਵਨੀ, ਪਰਮਾਤਮਾ ਦੀ ਭਗਤੀ ਪ੍ਰੇਮਾ ਭਗਤੀ ਦਾ ਉਪਦੇਸ਼ ਦਿੰਦਾ। ਉਹ ਉਪਦੇਸ਼ ਸਿੰਘ ਸਮ ਸਤਰ ਮਿੱਤਰ ਹੈ ਭਗਵੰਤ ਭਗਤ ਭਾਵਨੀ। ਪੂਰਨ ਸਾਧੂ ਦਾ ਲੱਛਣ ਹੈ ਪਰ ਨਿੰਦਾ ਨੇ ਸਰੋਤ ਸਰਵਣੰਗ, ਕਿਸੇ ਦੀ ਵੀ ਨਿੰਦਿਆ ਆਪਣੇ ਕੰਨਾਂ ਦੇ ਨਾਲ ਨਹੀਂ ਸੁਣਦਾ। ਮੈਂ ਤਾਂ ਬੇਨਤੀ ਕੀਤੀ, ਇਹ 6 ਗੁਣ ਗੁਰੂ ਅਰਜਨ ਦੇਵ ਜੀ ਨੇ ਦਿੱਤੇ ਆ। ਜਿਸ ਮਨੁੱਖ 'ਚ 6 ਗੁਣ ਨੇ ਉਹੀ ਰੱਬ ਦੀ ਸ਼ਾਂ ਹੈ, ਉਸੇ ਸ਼ਾਂ ਦੇ ਕੋਲ ਬੈਠਿਆਂ ਫਿਰ ਮਨ ਵਿੱਚ ਬੈਰਾਗ ਪੈਦਾ ਹੁੰਦਾ ਹੈ। ਮਹਾਰਾਜ ਕਹਿੰਦੇ ਪਰ ਨਿੰਦਾ ਨੇ ਸਰੋਤ ਸਰਵਣ, ਆਪ ਤਿਆਗ ਸਗਲ ਰੇਣ ਕਹਿ, ਆਪਣੀ ਹੋਮੇ ਛੱਡ ਦਿੱਤੀ ਸਭ ਦੇ ਚਰਨਾਂ ਦੀ ਧੂੜ। ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ। ਉਸੀ ਕੋ ਸਾਧ ਬੋਲਤੇ ਹੈ ਜਿਸ ਦੇ ਅੰਦਰ ਇਹ 6 ਗੁਣ ਨੇ। ਹੁਣ ਹੋਰ ਸੌਖਾ ਜਿਹਾ ਮੈਂ ਬੇਨਤੀ ਕਰਦੇ ਹਾਂ ਜੀ। ਇੱਕ ਸ਼ਬਦ ਭਾਈ ਸਾਹਿਬ ਨੇ ਵਰਤਿਆ, ਬੜਾ ਸੌਖਾ ਲੱਗਾ ਮੈਨੂੰ। ਮੈਂ ਬੇਨਤੀ ਕੀਤੀ ਸਾਧ ਸ਼ਬਦ, ਕਿਉਂਕਿ ਹਾਲਤ ਇਹੋ ਜਿਹੀ ਬਣ ਚੁੱਕੀ ਹੈ। ਕਈ ਵਾਰੀ ਮੈਂ ਇੱਕ ਵਾਰ ਕਿਹਾ ਸੀ ਮੰਜੀ ਸਾਹਿਬ, ਸ਼ਬਦ ਚੰਗੇ ਹੁੰਦੇ ਨੇ, ਚੰਗੇ ਸ਼ਬਦ ਜਿਨ੍ਹਾਂ ਸਰੀਰਾਂ ਲਈ ਵਰਤੇ ਜਾਂਦੇ ਨੇ ਕਰਤੂਤ ਮਾੜੀ ਕਰਨ ਲੱਗ ਪੈਣ। ਸਦੀਆਂ ਬਾਅਦ ਲੋਕੀ ਉਹ ਸ਼ਬਦਾਂ ਨੂੰ ਫਿਰ ਮਾੜੇ ਕਰਮਾਂ ਨਾਲ ਜੋੜ ਲੈਂਦੇ ਆ। ਸ਼ਬਦ ਨਹੀਂ

ਅਰਥੇ ਜਿਹੜਾ ਗੱਦੀ ਤੇ ਬੈਠ ਕੇ ਰੂਹਾਨੀ ਉਪਦੇਸ਼ ਦੇਵੇ। ਸ਼ਬਦ ਕਿੱਡਾ ਪਿਆਰਾ ਸੀ, ਪਰ ਉਸ ਸ਼ਬਦ ਜਿਨ੍ਹਾਂ ਨਾਲ ਜੁੜਿਆ ਜਦੋਂ ਗਿਰਾਵਟ ਆ ਗਈ, ਉਹ ਸ਼ਬਦ ਇੰਨਾ ਪਵਿੱਤਰ ਅੱਜ ਵੀ ਅਸੀਂ ਉਹਦੇ ਲਈ ਵਰਤਨੇ ਹਾਂ ਜਿਹੜਾ ਜੀਵਨ ਡਿੱਗਿਆ ਹੋਇਆ। ਸ਼ਬਦ ਬੜਾ ਕਮਾਲ ਦਾ ਹੈ। ਇਸੇ ਕਰਕੇ ਸਾਧ ਸ਼ਬਦ ਮਾੜਾ ਨਹੀਂ। ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਸਾਧ, ਉਹਨਾਂ ਕਿਹਾ ਬਸ ਸਿੱਧੀ ਗੱਲ, ਜਿਸ ਬੰਦੇ ਨੇ ਆਪਣੇ ਨੌ ਮੋਰੀਆਂ ਤੇ ਦਰਵਾਜ਼ਿਆਂ ਤੇ ਕਾਬੂ ਪਾ ਲਿਆ ਉਹ ਹੀ ਸਾਧ ਹੈ। ਭਾਈ ਸਾਹਿਬ ਦਾ ਬਚਨ ਹੈ ਨੌ ਦਰਵਾਜ਼ੇ ਸਾਧ। ਇਹ ਸ਼ਬਦ ਕਹਿ ਨੌ ਦਰਵਾਜ਼ੇ ਸਾਧ, ਆ ਅੱਖਾਂ ਆ ਕੰਨ ਆ ਜੀਵ ਇਹ ਨਾਸਕਾ ਜਿਹਨੂੰ ਨੌ ਦੁਆਰੇ ਕਹਿੰਦੇ, ਨੌ ਦਰਵਾਜ਼ੇ ਸਾਧ ਜਿਹਨੇ ਆਪਣੇ ਨੌ ਦਰਵਾਜ਼ਿਆਂ ਤੇ ਕਾਬੂ ਪਾ ਲਿਆ ਆਪਣੇ ਮਨ ਦੀ ਮੈਲ, ਕਿਉਂਕਿ ਇਹ ਦਰਵਾਜ਼ੇ ਥੋੜਾ ਮੈਲੇ ਆ। ਉਂਝ ਗੁਰਬਾਣੀ ਨੇ ਕਿਹਾ ਅੱਖਾਂ ਮੈਲੀਆਂ, ਕੰਨ ਮੈਲੇ, ਜੀਭ ਮੈਲੀ, ਇਹ ਇਕੱਲੇ ਮੈਲੇ ਨਹੀਂ। ਹੁਣ ਜੇ ਟੂਟੀ ਵਿੱਚ ਮੈਲਾ ਪਾਣੀ ਆ ਰਿਹਾ ਤੇ ਸਾਨੂੰ ਸੋਚਣਾ ਚਾਹੀਦਾ ਟੂਟੀ ਦਾ ਕਸੂਰ ਕੋਈ ਨਹੀਂ, ਪਾਣੀ ਪਿੱਛੋਂ ਕਿਤੇ ਮੈਲਾ ਹੁੰਦਾ ਪਿਆ। ਹੁਣ ਟੈਂਕੀ ਚੋਂ ਪਾਣੀ ਗੰਦਾ ਹੁੰਦਾ ਹੋਵੇ ਤੇ ਆਪਾਂ ਇਹ ਕਹਿ ਦਿਆਂਗੇ ਟੂਟੀ ਦਾ ਪਾਣੀ ਗੰਦਾ ਹੈ। ਚੇਤੇ ਰੱਖਿਓ ਟੂਟੀ ਤਾਂ ਸਾਧਨ ਸੀ ਪਾਣੀ ਅੱਗੇ ਲਿਜਾਣ ਲਈ, ਪਰ ਗੰਦਾ ਤਾਂ ਕਿਤੇ ਹੋਰ ਥਾਂ ਪਿਆ ਹੈ। ਗੁਰੂ ਸਾਹਿਬ ਕਹਿੰਦੇ ਨੇ ਅੱਖਾਂ ਇੰਦਰੀਆਂ ਉਦੋਂ ਮੈਲੀਆਂ ਹੁੰਦੀਆਂ ਨੇ ਜਦੋਂ ਮਨ ਮੈਲਾ ਹੋਵੇ, ਜਦੋਂ ਮਨ ਨਿਰਮਲ ਹੋਵੇ ਚੇਤੇ ਰੱਖਿਓ ਟੂਟੀਆਂ ਮੈਲੀਆਂ ਨਹੀਂ ਹੁੰਦੀਆਂ। ਗੁਰੂ ਸਾਹਿਬ ਨੇ ਕਿਹਾ ਨੌ ਦਰਵਾਜ਼ੇ, ਆਹ ਪਾਠ ਕਰ ਦਿਓ, ਮਨ ਮੈਲਾ ਸਭ ਕੁਛ ਮੈਲਾ। ਹੁਣ ਇੱਥੇ ਸਭ ਕੁਛ ਮੈਲਾ ਦਾ ਅਰਥ ਕੱਪੜੇ ਥੋੜਾ ਮੈਲੇ ਨੇ, ਕੱਪੜੇ ਤੇ ਮੈਲੇ ਮਨ ਦੇ ਨੇ, ਟੋਕਦੇ ਹੁੰਦੇ ਨੇ, ਰਹਿ ਰੱਬ ਦਾ ਨਾਮ ਵਾਹਿਗੁਰੂ ਮੈਨੂੰ ਬਖਸ਼ ਦਿਆ ਜੇ। ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ, ਨੌ ਦਰਵਾਜ਼ੇ ਸਾਧ ਸਾਧ ਸਦਾਇਆ, ਜਿਹਨੇ ਨੌ ਦਰਵਾਜ਼ਿਆਂ ਤੇ ਕਾਬੂ ਪਾ ਲਿਆ ਉਹ ਸਾਧੂ। ਮੈਂ ਬੇਨਤੀ ਕਰਾਂ ਆਹ ਹੈ ਇਹ ਸ਼ਬਦ। ਹੁਣ ਵੇਖੋ ਸ਼ਬਦ ਚ ਸ਼ਬਦ ਨਿਕਲਦਾ, ਅਸੀਂ ਇੱਕ ਸ਼ਬਦ ਵਰਤਦੇ ਹਾਂ ਦੇਵਤਾ, ਆਹ ਦੇਵਤਾ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਦੇਵਤੇ ਦੀ ਪਰਿਭਾਸ਼ਾ ਦਿੱਤੀ, ਉਹਨਾਂ ਸ਼ਬਦ ਸਾਧ ਵਰਤਿਆ। ਸਾਧ ਕਰਮ ਜੋ ਪੁਰਖ ਕਮਾਵੈ ਨਾਮ ਦੇਵਤਾ ਜਗਤ ਕਹਾਵੈ। ਕਹਿੰਦੇ ਜਿਹੜਾ ਸਾਧ ਕਰਮ ਕਰਦਾ ਤੇ ਮੇਰੇ ਮਨ ਚ ਆਇਆ ਜਿਸ ਬੰਦੇ ਨੇ ਆਪਣੇ ਨੌ ਦਰਵਾਜ਼ੇ ਸਾਧ ਲਏ ਉਹਨੂੰ ਸਤਿਗੁਰਾਂ ਨੇ ਸਾਧੂ ਕਿਹਾ, ਉਹ ਦੇਵਤਾ ਹੈ। ਇੱਥੇ ਮੈਂ ਬੇਨਤੀ ਕੀਤੀ ਛਾਇਆ ਰੂਪ ਸਾਧ ਉਹ ਹੈ ਜਿਹੜੀ ਅਸੀਂ ਗੁਰੂ ਅਰਜਨ ਦੇਵ ਜੀ ਦਾ ਪੜ੍ਹ ਕੇ ਆਇਆ, ਇਹ ਜਿਹਦੇ ਅੰਦਰ 6-7 ਉਂਝ ਤਾਂ ਗੁਣ ਬੜੇ ਨੇ, ਜਿਸ ਅੰਦਰ ਇਹ ਪੈਦਾ ਹੋ ਜਾਣ ਉਹ ਛਾਇਆ ਹੈ। ਹੁਣ ਅਗਲਾ ਸ਼ਬਦ ਸੀ ਫਲ ਰੂਪੀ ਬੈਰਾਗ। ਸਾਧੂ ਦੀ ਸੰਗਤ ਕਰਕੇ ਬੈਰਾਗ ਦਾ ਅਰਥ ਦੇਖੋ, ਭਾਰਤ ਵਿੱਚ ਬੈਰਾਗ ਬਹੁਤ ਹੈ ਜੀ ਸ਼ਬਦ। ਸੰਗਤ ਜੀ ਇੱਕ ਹੋਰ ਗੱਲ ਯਾਦ ਰੱਖਿਓ, ਹਿੰਦੀ ਵਿੱਚ ਸ਼ਬਦ ਦੇ ਵੈਰਾਗਿਆ ਜਾਂ ਵੈਰਾਗ ਅਸੀਂ ਪੜ੍ਹਦੇ ਹਾਂ, ਪਰ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਸਤਿਗੁਰਾਂ ਨੇ ਵਾਹਵੇ ਨਾਲ ਵੈਰਾਗ ਸ਼ਬਦ ਨਹੀਂ ਲਿਆ। ਸਤਿਗੁਰਾਂ ਨੇ ਬੱਬੇ ਨਾਲ ਲਿਆ ਜੀ ਬੈਰਾਗ। ਮੈਂ ਭੁੱਲਾਂ ਨਾ, ਮੇਰਾ ਖਿਆਲ ਮੈਂ ਹੰਕਾਰ 'ਚ ਨਹੀਂ ਕਹਿੰਦਾ, ਸਮਗਰ ਬਾਣੀ 'ਚ ਕਿਤੇ ਵੈਰਾਗ ਸ਼ਬਦ ਨਹੀਂ, ਬੈਰਾਗ ਆਵੇਗਾ, ਬੈਰਾਗੀ ਜਿਹੜੇ ਆਵੇਗਾ। ਹੁਣ ਬੈਰਾਗ ਦਾ ਲਫ਼ਜ਼ੀ ਅਰਥ ਆਪਾਂ ਇਹ ਕਰਨੇ ਆ ਜਿਹੜਾ ਸੰਸਾਰ ਤੋਂ ਉਪਰਾਮਕ ਹੈ ਉਹਨੂੰ ਵੀ ਬੈਰਾਗ ਕਹਿੰਦੇ। ਜਿਸ ਅੰਦਰ ਪਰਮਾਤਮਾ ਨੂੰ ਮਿਲਣ ਦੀ ਤੜਪ ਪੈਦਾ ਹੋ ਜਾਏ ਉਹਦੇ ਲਈ ਵੀ ਸ਼ਬਦ ਆਪਾਂ ਬੈਰਾਗ ਵਰਤਨੇ ਖਾਂ। ਹੋਰ ਇਹਦੇ ਅਰਥ, ਜਿਹੜਾ ਰਾਗ ਤੋਂ ਮੁਕਤ ਹੈ, ਜਿਹੜਾ ਸੱਚੀ ਮੁੱਚੀ ਅੰਦਰੋਂ ਵਾਸ਼ਨਾ ਤੋਂ ਮੁਕਤ ਹੈ ਉਹਦੇ ਲਈ ਸ਼ਬਦ ਆਪਾਂ ਵਰਤਨੇ ਬੈਰਾਗ। ਕਹਿਣ ਲੱਗੇ ਪਰਮਾਤਮਾ ਰੁੱਖ ਹੈ, ਉਹਦੀ ਛਾਂ ਸਾਧੂ ਹੈ, ਜਿਹੜਾ ਪੂਰਨ ਸਾਧੂ ਦੀ ਸੰਗਤ ਵਿੱਚ ਚਲਾ ਜਾਏ ਉਹਦੇ ਅੰਦਰ ਬੈਰਾਗ ਪੈਦਾ ਹੋ ਜਾਂਦਾ, ਉਹ ਵਾਸ਼ਨਾ ਤੋਂ ਉਪਰਾਮ ਹੋ ਜਾਂਦਾ ਹੈ। ਇਹਨੂੰ ਥੋੜ੍ਹਾ ਜਿਹਾ ਆਪਾਂ ਗੁਰਬਾਣੀ 'ਚ ਹੋਰ ਦਰਸ਼ਨ ਕਰੀਏ ਜੀ। ਮੈਂ ਦੋਨੋਂ ਪੱਖ ਰੱਖਾਂਗਾ, ਇੱਕ ਬੈਰਾਗ ਉਹ ਹੈ ਕਿ ਸੰਸਾਰ ਨੂੰ ਤਿਆਗ ਦੇਣਾ, ਇਹ ਝੂਠਾ ਹੈ ਕੋਈ ਸ਼ੱਕ ਨਹੀਂ, ਵਾਸ਼ਨਾਵਾਂ ਤੋਂ ਮੁਕਤ ਹੋਣ ਦਾ ਯਤਨ ਕਰਨਾ ਸੰਸਾਰ ਨੂੰ ਤਿਆਗ ਕੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਤੇ ਵੀ ਨਹੀਂ ਕਿਹਾ ਤੁਸੀਂ ਸੰਸਾਰ ਤਿਆਗੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਸੰਸਾਰ ਤਿਆਗਣ ਨਾਲ ਬੰਦਾ ਵੈਰਾਗੀ ਨਹੀਂ ਹੁੰਦਾ, ਵਿਕਾਰ ਤਿਆਗਣ ਨਾਲ ਵੈਰਾਗੀ ਹੁੰਦਾ ਹੈ। ਬੈਰਾਗ ਵਾਹਿਗੁਰੂ ਮਿਹਰ ਕਰੇ ਜਾਂ ਤਾਂ ਚੰਗੀ ਸੰਗਤ ਵਿੱਚੋਂ ਪੈਦਾ ਹੁੰਦਾ ਹੈ, ਤੇ ਜਾਂ ਬੰਦੇ ਨੂੰ ਜ਼ਿੰਦਗੀ 'ਚ ਕਿਤੇ ਅੱਤ ਦੀ ਸੱਤ ਅੰਦਰ ਦੀ ਵੱਜੇ ਤੇ ਬੰਦਾ ਇੱਕੋ ਦਮ ਮੋੜ ਕੱਟ ਜਾਂਦਾ, ਉਹ ਵੈਰਾਗੀ ਹੋ ਜਾਂਦਾ। ਸਤਿਗੁਰਾਂ ਦਾ ਕੁਝ ਮੈਂ ਬਚਨ ਆਪ ਨਾਲ ਸਾਂਝੇ ਕਰਨੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਬੈਰਾਗ ਦੀ ਪਰਿਭਾਸ਼ਾ ਦਿੱਤੀ, ਸਲੋਕ ਹੈ ਮਾਰਦਾ, ਜੇ ਵਿਖਿਆ ਸਗਲੀ ਤਜੀ ਲਿਓ ਭੇ

ਬੈਰਾਗ ਜਿਸ ਬੰਦੇ ਨੇ ਵਾਸ਼ਨਾ ਨੂੰ ਜ਼ਹਿਰ ਨੂੰ ਛੱਡ ਦਿੱਤਾ ਤੇ ਇੱਥੇ ਸ਼ਬਦ ਵਰਤਿਆ ਲੀਓ ਭੇਖ ਬੈਰਾਗ ਕਹੋ ਨਾਨਕ ਸੁਣ ਵੇ ਮਨਾ ਤੇ ਨਰ ਮੱਥ ਹੈ ਭਾਗ। ਇਸ ਤੋਂ ਅਗਲਾ ਸ਼ਲੋਕ ਪਤਾ ਕੀ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਣ ਰੇ ਮਨਾ ਤੇ ਘੱਟ ਬ੍ਰਹਮ ਨਿਵਾਸ। ਚਲੋ ਆਪਣੇ ਸ਼ਲੋਕ ਮੇਰੇ ਨਾਲ ਪੜ੍ਹੇ ਪਰ ਆਹ ਸ਼ਬਦ ਮਨ ਚ ਆਵੇਗਾ ਲੀਓ ਭੇਖ ਬੈਰਾਗ। ਸਾਡੇ ਭਾਰਤ ਵਿੱਚ ਬੈਰਾਗੀਆਂ ਦਾ ਇੱਕ ਭੇਖ ਹੈ ਇੱਕ ਲਿਬਾਸ ਹੈ ਇਹਦਾ ਮਤਲਬ ਕੇਵਲ ਕੱਪੜਾ ਨਹੀਂ। ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਸ਼ਬਦ ਲੀਓ ਭੇਖ ਬੈਰਾਗ ਸੱਚਮੁੱਚ ਉਹਨੇ ਆਪਣੇ ਜੀਵਨ ਵਿੱਚ ਇਸ ਜ਼ਹਿਰ ਨੂੰ ਛੱਡ ਦਿੱਤਾ ਉਹ ਉਪਰਾਮ ਹੋ ਗਿਆ ਪਰਿਵਾਰ ਚ ਰਹਿੰਦਾ ਪਰ ਨਿਰਲੇਪ ਹੈ। ਸੰਗਤ ਜੀ ਥੋੜੀ ਫਿਰ ਬੇਨਤੀ ਸੁਣਿਓ ਮੈਂ ਕਿਉਂ ਇਹ ਸ਼ਬਦ ਆ ਗਿਆ ਫਲ ਰੂਪੀ ਬੈਰਾਗ ਜਿਸ ਉੱਤੇ ਕੋਈ ਚੀਜ਼ ਅਸਰ ਨਾ ਕਰੇ। ਚਲੋ ਮੈਂ ਤਾਂ ਸਿਰਫ ਕਥਾ ਹੀ ਕਰਨਾ ਪਿਆ ਵਾਹਿਗੁਰੂ ਮੇਰ ਕਰੇ ਮੈਂ ਹਰ ਥਾਂ ਕਹਿ ਕੇ ਜਾਂਦਾ ਵਿਖਾਵੇ ਲਈ ਨਹੀਂ ਅਸੀਂ ਜੋ ਮਰਜ਼ੀ ਸਟੇਜ ਤੇ ਬੋਲ ਜਾਈਏ ਆ ਮੈਂ ਅਰਥ ਮੈਂ ਵੀ ਕਰ ਜਾਣੇ ਸਾਧੂ ਦੇ ਅਰਥ ਮੈਂ ਕਰ ਦਿੱਤੇ ਪਰ ਮੈਂ ਸਾਧੂ ਹਾਂ ਅਸਲੀ ਅਰਥਾਂ ਉਦਨ ਬਣਨਗੇ ਜਿੱਦਣ ਸਤਿਗੁਰੂ ਇਹੋ ਜਿਹਾ ਜੀਵਨ ਬਖਸ਼ ਦੇਵੇ ਕਿ ਜਿਹੜੀ ਗੁਰਬਾਣੀ ਹੈ ਇਹ ਤਾਂ ਸਾਰੀ ਕਰਨੀ ਕਮਾਣੀ ਹੈ ਜੀ ਦੁੱਖ ਅਸਰ ਨਾ ਕਰੇ ਸੁੱਖ ਅਸਰ ਨਾ ਕਰੇ। ਚਲੋ ਇੱਕ ਸ਼ਬਦ ਮੇਰੇ ਨਾਲ ਆਪ ਜੀ ਪੜ੍ਹੋ ਲੀਓ ਭੇਖ ਬੈਰਾਗ ਜਿਹੜਾ ਹਰ ਕਿਸਮ ਤੋਂ ਨਿਰਲੇਪ ਹੋ ਜਾਏ ਕੋਈ ਚੀਜ਼ ਅਸਰ ਨਾ ਕਰੇ ਉਹ ਇੱਕੋ ਸ਼ਬਦ ਜੀ ਸੋਠ ਰਾਗ ਦਾ ਜੋ ਨਰ ਦੁੱਖ ਮੈਂ ਆਹ ਹੈ ਲੀਓ ਭੇਖ ਬੈਰਾਗ। ਜੇ ਦੁੱਖ ਤੰਗ ਕਰ ਰਿਹਾ ਜੇ ਬੈਰਾਗੀ ਨਹੀਂ ਹੋਇਆ ਉਹਦੇ ਅੰਦਰ ਰਾਗ ਹੈ ਉਹਨੂੰ ਖਿੱਚ ਹੈ। ਜੇ ਬੈਰਾਗ ਦੇ ਦਰਸ਼ਨ ਕਰਨੇ ਭਾਈ ਭਿਖਾਰੀ ਸਾਹਿਬ ਦੇ ਕਰੋ ਉਹ ਹੈ ਏਦੂ ਵੱਡਾ ਬੈਰਾਗ ਕੀ ਹੋਵੇਗਾ ਜੀ ਕਿ ਘਰ ਵਿੱਚ ਵਿਆਹ ਹੈ। ਚਲੋ ਇਹ ਸਾਖੀ ਮੈਂ ਜ਼ਿਆਦਾ ਡਿਟੇਲ ਚ ਨਹੀਂ ਘਰ ਚ ਵਿਆਹ ਕਿੰਨੀ ਖੁਸ਼ੀ ਹੁੰਦੀ ਹੈ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਕਰਦੇ ਹੋ ਜਿੱਦਣ ਵਿਆਹ ਮਿਹ ਦਿੰਦੇ ਹੋ ਮੰਗਣੀ ਕਰਦੇ ਹੋ ਉਦੋਂ ਬਾਅਦ ਮਾਪਿਆਂ ਦੇ ਮਨ ਚ ਚਾਹ ਨਹੀਂ ਬੰਦਾ ਇਸ ਦਿਨ ਦੀ ਇੰਤਜ਼ਾਰ ਕਰਦਾ ਦੁਨਿਆਵੀ ਬੰਦਾ ਕਿ ਖੁਸ਼ੀ ਦੀ ਘੜੀ ਆ ਰਹੀ ਹੈ। ਮੈਂ ਬੜੇ ਬੜੇ ਬੰਦੇ ਦੇਖੇ ਜੀ ਜਿਹੜੇ ਸੱਚਮੁੱਚ ਆਪਣੇ ਬੱਚੇ ਦੇ ਪੁੱਤਰ ਦੇ ਵਿਆਹ ਚ ਕਈ ਵਾਰੀ ਆਪਣੇ ਤਨ ਦੀਆਂ ਦਸਤਾਰਾਂ ਦੇ ਰੰਗ ਵੀ ਬਦਲ ਦਿੰਦੇ ਆ ਉਹ ਖੁਸ਼ੀ ਜ਼ਾਹਰ ਕਰਦੇ ਆ ਨਾ ਜੀ ਭਾਈ ਭਿਖਾਰੀ ਦੇ ਮਨ ਚਾਹ ਨਹੀਂ ਕਿ ਉਹਨੂੰ ਪਤਾ ਨਹੀਂ ਇਹ ਚਾਹ ਨਹੀਂ ਮੇਰੇ ਬੱਚੇ ਦਾ ਵਿਆਹ ਹੈ। ਤੇ ਫਿਰ ਕਮਾਲ ਦੀ ਗੱਲ ਕੋਈ ਸਟ੍ਰੈਸ ਨਹੀਂ ਕੋਈ ਐਗਜ਼ਾਇਟੀ ਨਹੀਂ ਕੋਈ ਡਿਪਰੈਸ਼ਨ ਨਹੀਂ। ਮੈਂ ਬੇਨਤੀ ਤਾਂ ਕੀਤੀ ਜੀ ਜਿਸ ਨੂੰ ਇਹ ਪਤਾ ਹੋਵੇ ਮੇਰੇ ਪੁੱਤਰ ਨੇ ਕੱਲ ਨੂੰ ਮਰ ਜਾਣਾ ਬੰਦੇ ਨੂੰ ਰਾਤ ਨੀਂਦ ਪਏਗੀ। ਅਸੀਂ ਇਸ ਸਾਖੀ ਨੂੰ ਕੇਵਲ ਕਹਿਣ ਮਾਤਰ ਨਾ ਰੱਖੀਏ ਇਹਦੀ ਗਹਿਰਾਈ ਚ ਜਾਈਏ ਆਪਣੇ ਹੱਥੀ ਉਹ ਸਮਾਨ ਖਰੀਦ ਰਹੇ ਨੇ ਜਦੋਂ ਇਹ ਪਤਾ ਪੁੱਤਰ ਨੇ ਕੱਲ ਨੂੰ ਮਰ ਜਾਣਾ ਉਹਨੇ ਕਹਿਣਾ ਸੀ ਕਿਉਂ ਖਰਚਾ ਕਰਦੇ ਪਏ ਖਰਚਾ ਵੀ ਕਰ ਰਿਹਾ ਕੱਪੜੇ ਵੀ ਬਣ ਰਿਹਾ ਸਭ ਕੁਛ ਹੈ ਪਰ ਇੰਨਾ ਪਤਾ ਇਸ ਪੁੱਤਰ ਨੇ ਮਰ ਜਾਣਾ ਬਾਕੀ ਜੀ ਸਿਰਫ ਖੁਸ਼ੀ ਨੂੰ ਮਾਣਦੇ ਪਏ ਆ ਖੁਸ਼ੀ ਤੇ ਗਮੀ ਵਿੱਚ ਜੇ ਨਿਰਲੇਪ ਕੋਈ ਬੈਰਾਗਮਾਨ ਆਤਮਾ ਤੇ ਕੇਵਲ ਭਾਈ ਭਿਖਾਰੀ ਜੀ ਹੈ। ਮੈਂ ਤਾਂ ਕਿਹਾ ਬੈਰਾਗ ਸ਼ਬਦ ਕਹਿ ਦੇਣਾ ਅੱਖਾਂ ਚ ਪਾਣੀ ਆ ਗਿਆ ਬੈਰਾਗੀ ਹੋ ਗਿਆ। ਮੈਂ ਇੱਕ ਵਾਰ ਕਿਹਾ ਸੀ ਜੀ ਸਟੀਲ ਦੇ ਭਾਂਡੇ ਚ ਬਰਫ਼ ਪੱਖ ਦਿਓ ਉਹ ਸਟੀਲ ਦੇ ਜੱਗ ਵਿੱਚੋਂ ਹੀ ਬੂੰਦਾਂ ਬਾਹਰ ਆ ਜਾਂਦੀਆਂ ਪਰ ਉਹ ਪਿਘਲਦਾ ਥੋੜਾ ਮੈਟਲ ਜਿਹੜਾ ਹੈ ਤੁਸੀਂ ਸਟੀਲ ਦੇ ਗਲਾਸ ਗੁਰਦੁਆਰੇ ਵਰਤੇ ਜੋ ਠੰਡਾ ਪਾਣੀ ਰੱਖੋ ਬਾਹਰੋਂ ਉਹਦੇ ਤੁਪਕੇ ਆਉਣ ਲੱਗ ਪੈਂਦੇ ਆ। ਉਹਨਾਂ ਨੂੰ ਪਤਾ ਹੈ ਕੱਲ ਚਲੇ ਜਾਣਾ ਤੇ ਪੁੱਛਣ ਵਾਲਾ ਵੀ ਗੁਰਮੁਖ ਆਇਆ ਤੇ ਗੁਰੂ ਅਰਜਨ ਦੇਵ ਜੀ ਨੂੰ ਇਹ ਪੁੱਛਿਆ ਮਹਾਰਾਜ ਮੈਨੂੰ ਦੱਸੋ ਜਿਹੜਾ ਦੁੱਖ ਤੇ ਸੁੱਖ ਜਿਹੜੀ ਆਪ ਇਹ ਅਸ਼ਟਪਦੀ ਕਹਿੰਦੇ ਹੋ ਆਹ ਵੀ ਬੈਰਾਗ ਹੈ। ਪ੍ਰਭ ਕੀ ਆਗਿਆ ਆਤਮੀ ਧਾਵੈ ਜੀਵਨ ਮੁਕਤ ਸੋਉ ਕਹਾਵੈ ਤੈਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਾ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਕਹੀ ਹੈ ਜੀਵਨ ਮੁਕਤ। ਅਗਲੀ ਤੋਂ ਪਹਿਲੀ ਤੋਂ ਫਿਰ ਪੜ੍ਹੋ ਜੋ ਵਰਤਾਏ ਸਾਈ ਜੁਗਤ। ਵਾਹਿਗੁਰੂ ਜੀ ਜੋ ਕੁਝ ਕਰੋਗੇ ਜ਼ਹਿਰ ਹੋਵੇ ਅੰਮ੍ਰਿਤ ਹੋਵੇ ਖਰਕ ਹੋਵੇ ਸੋਗ ਹੋਵੇ ਮਾਨ ਹੋਵੇ ਅਪਮਾਨ ਹੋਵੇ ਜੋ ਵੀ ਹੋਵੇ ਮੇਰੇ ਵਾਸਤੇ ਜ਼ਿੰਦਗੀ ਜੀਣ ਦਾ ਤਰੀਕਾ ਬਣ ਜਾ ਬਸ ਉਹ ਹੀ ਜੀਵਨ ਮੁਕਤ ਹੈ। ਉਹਨਾਂ ਪੁੱਛਿਆ ਜੀ ਐਸਾ ਹੈ ਉਹਨਾਂ ਕਿਹਾ ਜੀ ਹਾਂ। ਮਹਾਰਾਜ ਨੇ ਕਿਹਾ ਤੁਸੀਂ ਗੁਜਰਾਤ ਚਲੇ ਜਾਓ। ਭਾਈ ਭਿਖਾਰੀ ਦੀ ਗੱਲ ਮੈਂ
ਕਿ ਸਾਖੀ ਨਹੀਂ ਲਮਕਾਵਾਂਗਾ। ਜਿਹੜਾ ਪੁੱਛਣ ਗਿਆ ਉਹਨੇ ਵਿਆਹ ਦੇਖਿਆ, ਉਹਨੇ ਕਿਹਾ ਵਿਆਹ ਵਾਲੀ ਥਾਂ ਤੇ ਪ੍ਰਭ ਕੀ ਆ ਗਿਆ ਤਾਂ ਮੈਂ ਆਤਮ ਧਾਵੇ ਕੀ ਹੈ। ਭਾਈ ਸਾਹਿਬ ਨੂੰ ਦੇਖਿਆ, ਉਸੇ ਪੁੱਤਰ ਦੀ ਜਦੋਂ ਮੌਤ ਹੋਈ, ਜਿਹੜੇ ਵਿਆਹ ਚ ਖੁਸ਼ ਸਨ ਭਾਈ ਸਾਹਿਬ ਇਹ ਨਹੀਂ ਕਿ ਉਦਾਸ ਨੇ, ਵਿਆਹ ਵਿੱਚ ਪ੍ਰਸੰਨਤਾ ਹੈ ਪਰ ਅੰਦਰੋਂ ਨਿਰਲੇਪ ਨੇ। ਉਸੇ ਪੁੱਤਰ ਦੀ ਲਾਸ਼ ਆਈ ਤੇ ਬਾਕੀ ਰੋਣ ਲੱਗ ਪਏ, ਉਹ ਪੁੱਤਰ ਦੇ ਸਿਰ ਕੋਲ ਬੈਠ ਕੇ ਗੁਰੂ ਕੀ ਬਾਣੀ ਪੜ੍ਹਨ ਲੱਗ ਪਿਆ। ਯਾਦ ਰੱਖਿਓ, ਇਹੋ ਜਿਹਾ ਬੈਰਾਗ ਰਵੇ, ਗ੍ਰਿਸ਼ਤ ਚ ਨਿਰਲੇਪ ਰਵੇ। ਸੰਸਕਾਰ ਕਰਕੇ ਆਏ, ਉਸ ਦਾ ਨਾਂ ਭਾਈ ਗੁਰਮੁਖ ਸੀ ਜਿਹਨੇ ਪੁੱਛਿਆ। ਉਹਨਾਂ ਹੀ ਪੁੱਛ ਲਿਆ ਭਾਈ ਗੁਰਮੁਖ ਨੇ ਕਿ ਭਾਈ ਜੀ ਮੈਂ ਸਿਰਫ ਸਵਾਲ ਕੀਤਾ ਗੁਰਦੇਵ ਨੂੰ, ਮੈਂ ਤੁਹਾਡਾ ਜੀਵਨ ਦੇਖ ਕੇ ਤੁਹਾਡੇ ਚਰਨਾਂ ਚ ਮੱਥਾ ਟੇਕਣਾ ਤੁਹਾਨੂੰ ਪਤਾ ਨਹੀਂ ਸੀ, ਮੈਂ ਇਹ ਪੁੱਛਿਆ ਸੀ ਮਹਾਰਾਜ ਜੀਵਨ ਮੁਕਤ ਕੌਣ ਹੈ। ਸਤਿਗੁਰੂ ਕੇ ਸਿੱਖ ਨੇ ਕਿਹਾ ਪਤਾ ਸੀ। ਫਿਰ ਕਹਿੰਦੇ ਤੁਸੀਂ ਅਰਦਾਸ ਨਾ ਕੀਤੀ? ਕਹਿੰਦੇ ਮੈਂ ਕੀਤੀ ਸੀ, ਬਸ ਇਹੀ ਕਿਹਾ ਸੀ ਤੇਰੇ ਹੁਕਮ ਦੇ ਵਿੱਚ ਕੋਈ ਦਖਲ ਨਹੀਂ, ਜੋ ਕੁਝ ਕੱਲ ਨੂੰ ਵਾਪਰੇ ਮੈਨੂੰ ਖਿੜੇ ਮੱਥੇ ਉਸ ਤਰ੍ਹਾਂ ਮੰਨਣ ਦੀ ਦਾਤ ਦੇਈਂ ਜਿਵੇਂ ਇਹਦੇ ਜਨਮ ਵੇਲੇ ਦਾਤ ਦਿੱਤੀ ਹੈ। ਮੈਂ ਤੁਹਾਨੂੰ ਤਾਂ ਆਪ ਬੇਨਤੀ ਕੀਤੀ, ਛਾਇਆ ਰੂਪੀ ਸਾਧ ਹੈ ਉਹਦੇ ਕੋਲ ਬੈਠਿਆ, ਇਹ ਬੈਰਾਗ ਪੈਦਾ ਹੋ ਜਾਏ। ਉੱਥੇ ਭਾਈ ਸਾਹਿਬ ਨੇ ਤਿੰਨ ਸ਼ਬਦ ਕਹੇ, ਕਹਿਣ ਲੱਗੇ ਗੁਰਮੁਖਾ ਤਾਂ ਤੇ ਪੋ ਗੁਰਮੁਖ ਸੁਣ ਲੀਜੈ। ਪਹਿਲੀ ਗੱਲ, ਭਾਣਾ ਮਾਨਣ ਮਨ ਥਿਰ ਕੀਜੈ, ਆਪਣੇ ਮਨ ਨੂੰ ਟਿਕਾ। ਅੱਜ ਸੁੱਖ ਹੈ ਕੱਲ ਨੂੰ ਦੁੱਖ ਆਉਣਾ, ਅੱਜ ਦੁੱਖ ਹੈ ਕੱਲ ਨੂੰ ਸੁੱਖ ਆਉਣਾ। ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਬਿਸਰਨੋ, ਦੇਹ ਅਧਿਆਸ ਛੱਡ ਸਤ ਨਾਮ ਦਾ ਸਿਮਰਨ ਕਰ। ਮੁਕਤੀ ਕੇ ਮਾਰਗ ਇਹ ਤੀਨ, ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਫਿਰ ਬੇਨਤੀ ਕਰਾਂ ਕਿ ਫਲ ਬੈਰਾਗ ਦਾ ਲੱਗਣਾ। ਹੁਣ ਇੱਕ ਪੱਖ ਮੈਂ ਰੱਖ ਰਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਨਹਿ ਨਿੰਦਿਆ, ਇਹ ਚੀਜ਼ਾਂ ਤੰਗ ਕਰਦੀਆਂ ਨੇ ਕਿ ਨਹੀਂ ਕਰਦੀਆਂ ਜੀ? ਕੱਲਾ ਪੁੱਤਰ ਧੀਆਂ ਕਾਮ ਦੀ ਵਾਸ਼ਨਾ, ਦੂਜੀ ਤੀਜੀ ਵਾਸ਼ਨਾ ਨਹੀਂ, ਇਹ ਨਿੱਕੀਆਂ ਨਿੱਕੀਆਂ ਜਿਹੜੇ ਖਿਆਲ ਨੇ ਸਮਾਜ ਦੇ ਸਾਡੇ ਅੰਦਰ ਨੂੰ ਤੰਗ ਕਰਦੇ ਨੇ। ਨਹਿ ਨਿੰਦਿਆ ਨਾ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ, ਹਰ ਕਿਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਆਸਾ ਮਨਸਾ ਫਲ ਬੈਰਾਗ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ। ਫਲ ਰੂਪੀ ਬੈਰਾਗ ਜਿਹੜਾ ਇੰਨਾ ਨਿਰਲੇਪ ਹੋ ਜਾਏ, ਕੋਈ ਚੀਜ਼ ਉਹਦੇ ਅੰਦਰ ਨੂੰ ਸਪਰਸ਼ ਨਾ ਕਰੇ। ਮਹਾਰਾਜ ਦਾ ਸ਼ਬਦ ਹੈ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਇੱਕ ਬੈਰਾਗ ਇਹ ਹੈ, ਯਾਦ ਰੱਖਿਓ, ਇੱਕ ਬੈਰਾਗ ਬੜੇ ਨੇ ਜੀ। ਮੈਂ ਤੁਹਾਨੂੰ ਬੇਨਤੀ ਕਰਾਂ, ਕਈ ਵਾਰੀ ਆਪਾਂ ਨੂੰ ਕੋਈ ਬੇਇੱਜ਼ਤੀ ਕਰਦਾ ਨਾ, ਮਹਿਸੂਸ ਤੇ ਹੁੰਦਾ ਪਹਿਲਾਂ ਬੜਾ, ਪਰ ਕਈ ਵਾਰੀ ਉਹ ਠੋਕਰ ਬੰਦੇ ਦੀ ਜ਼ਿੰਦਗੀ ਪਲਟ ਜਾਂਦੀ ਹੈ। ਧਰੂ ਦਾ ਅਪਮਾਨ ਹੀ ਹੋਇਆ ਵਿਚਾਰੇ, ਨਿੱਕੇ 5 ਸਾਲ ਦਾ ਨਿਆਣਾ ਜੀ, ਚਲੋ ਮੈਂ ਸਾਖੀ ਚ ਨਹੀਂ। ਗੁਰੂ ਸਾਹਿਬ ਨੇ ਕਿਹਾ 5 ਬਰਖ ਕੋ ਅਨਾਥ ਧਰੂ, ਬਾਰ ਕਰ ਸਿਮਰਤ ਅਮਰ ਅਟਾਰੇ। 5 ਸਾਲ ਦੇ ਬੱਚੇ ਨੂੰ ਗੱਲ ਲੱਗ ਵੀ ਬੇਇੱਜ਼ਤੀ ਬੜੀ ਹੋ ਗਈ। ਬੇਇੱਜ਼ਤੀ ਕੀ ਹੋਈ ਕਿ ਸੱਕੀ ਬਾਪ ਦੀ ਗੋਦ ਚ ਮਤਰਈ ਮਾਂ ਨੇ ਚੁੱਕ ਕੇ ਬਾਹਰ ਕੱਢਿਆ, ਤੂੰ ਇਸ ਗੋਦ ਚ ਬੈਠਣ ਦਾ ਹੱਕ ਨਹੀਂ, ਮੇਰੀ ਗੋਦੀ ਤੋਂ ਜਨਮ ਲਿਆ ਕੁੱਖ ਚ ਉਹੀ ਬੈਠ ਸਕਦਾ। ਤੇ ਭਾਈ ਸਾਹਿਬ ਕਹਿੰਦੇ ਨਿੱਕੇ ਜੇ ਬੱਚੇ ਨੂੰ ਇੰਨੀ ਸੱਟ ਵੱਜ ਗਈ, ਉਹਨੇ ਮਾਂ ਨੂੰ ਇੱਕੋ ਗੱਲ ਪੁੱਛੀ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ। ਮਾਂ ਨੇ ਕਿਹਾ ਪਰਮੇਸ਼ਰ ਆਰਾਧੀ ਹੈ, ਜਿੱਦੋਂ ਹੋਈ ਹੈ ਪਤ ਬਨੀਤਾ। ਅੱਗੇ ਭਾਈ ਸਾਹਿਬ ਨੇ ਲਿਖਿਆ, ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ, ਹੋਇਆ ਤੀਤਾ। ਉਹਨੇ ਕਿਹਾ ਛੱਡ ਪਰਾਂ, ਇਹ ਪਿਓ ਦੀ ਗੋਦ ਚ ਧੱਕੇ ਮਿਲਦੇ ਪਏ ਨੇ, ਚੱਲ ਮਨਾ ਉਹਦੀ ਗੋਦ ਚ ਬਹਿ ਜਾ ਕੇ ਜਿਹਦੇ ਵਿੱਚੋਂ ਮੌਤ ਵੀ ਕਦੀ ਧੱਕਾ ਨਹੀਂ ਮਾਰ ਸਕਦੀ। ਸੱਟ ਹੀ ਵੱਜੀ ਨਾ, ਭਰਥਰੀ ਨੇ ਬੈਰਾਗ ਸ਼ਬਦ ਲਿਖ ਮਾਰਿਆ, ਉਹਦੇ 3 ਨੇ ਨਿਸ਼ਚੀ ਸ਼ਤਕ, ਬੈਰਾਗ ਸ਼ਬਦ ਤੇ 1 ਸ਼ਿੰਗਾਰ ਸ਼ਤਕ ਹੈ, 3 ਪੜੇ ਜੀ ਇਹਦੇ। ਚਲੋ ਆਪਣਾ ਇੰਨਾ ਸੰਬੰਧ ਨਹੀਂ ਇਹਨਾਂ ਚੀਜ਼ਾਂ ਨਾਲ। ਬੈਰਾਗ ਹੀ ਜਿਹਨੂੰ ਅੱਤ ਦਾ ਪਿਆਰ ਕਰਦਾ ਰਾਣੀ ਨੂੰ, ਜਿਹਦੇ ਲਈ ਜਿੰਦ ਹਾਜ਼ਰ ਕਰਦਾ, ਉਹਨੇ ਸੱਟ ਜਾ ਮਾਰੀ। ਬਸ ਇੰਨੀ ਸੱਟ ਵੱਜੀ, ਜਿਹਨੂੰ ਇੰਨਾ ਪਿਆਰ ਕੀਤਾ ਉਹ ਵੀ ਬੇਈਮਾਨ। ਉਹਨੇ ਕਿਹਾ ਫਿਰ ਰੱਬ ਵਾਲੇ ਪਾਸੇ ਚੱਲ, ਦੁਨੀਆਂ ਦਾ ਕਾਫਲਾ ਹੀ ਇਹੋ ਜਿਹਾ ਬੈਰਾਗ। ਗੁਰੂ ਸਾਹਿਬ ਨੇ ਕਿਹਾ ਹਾਂ, ਇੱਕ ਸ਼ਬਦ ਮੇਰੇ ਨਾਲ ਪੜ੍ਹੋ ਜਿਹਨਾਂ ਨੂੰ ਆਉਂਦਾ, ਤਿੱਚਰ ਵਸੈ ਸੁਹੇਲੜੀ,
हां ये भी बैराग है, फल रूपी बैराग। तिचर वसै सुहेलड़ी जिचर साथी नाल, एदा अर्थ यही गुरमुखा कीता है, हे मेरी काया, स्त्री लिंग है ना, हे मेरी काया उन्नी देर तक तू सुहेली है जिन्नी देर तक तेरे नाल आत्मा रहिंदा है। जिदन आत्मा चला गया तेरी किसी ने बात नहीं पुछनी जेड़े तेनू हथी छावा करते हैं। तिचर वसै सुहेलड़ी जितर साथी साथी नाल, जां साथी उठी चलिया तां तन खाकू राल। अगे जी मन बैराग भया, आ भी एक बैराग है नाशवंतम देख के, मन बैराग भया दर्शन देखने का चाओ रहाओ। ये रहाओ दी तुक है, हुण गल मौत दी कीती, शुरुआत देई तो कीती मेरी देई, ये सच्चाई है संगत जी, इनू एवें रूपक ना समझिए। हे मेरे शरीर अज तेरे को जवानी है, कल नू बुढ़ेपा होना, एक दिन याद रखी जिदन अंदरों प्राण निकल गया तेरी किसी ने बात नहीं पुछनी। याद रखियो जिदन बंदा मरदा है, आपां इत्थे घर नहीं लैके आउंदे, डब्बे च पा दिंदे उसे दिन, किन्ना किन्ना कोई ये सच नहीं। महाराज कहिंदे तिचर वसै सुहेलड़ी जितर साथी नाल, जां साथी उठी चलिया तां तन खाकू, तू मिट्टी च रल जाना है। मन बैराग भया दर्शन देखने का चाहो, धन सो तेरा थान रहाओ। जिचर वसिया कंत कर जिन्नी देर तक आत्मा, जिचर वसिया कंत कर जियो जियो सब का हाथ, जां उठी चलसी कंतड़ा तां कोई ना पुछे तेरी बात। हुण ये बैराग है, हुण इहदे नाल हिंदुस्तान च बड़े बने बने जी जिहड़े छड के भज गए संसार नूं। गुरु ने अगे कहा नहीं, कहन लगे बैराग चंगी गल है, क्योंकि रब नूं जिहड़ा फल लगदा उह बैराग दा लगदा है। समझो भी जिहदे अंदर बैराग पैदा होण लग पए, रूहानियत तौर ते फल लगन लग पिया है, फल रूपी बैराग है ना। गुरु साहब ने इत्थों तक कहता भी जिचर वसिया कंत कर जियो जियो सब का हाथ, जां उठी चलसी कंतड़ा तां कोई ना पुछे तेरी बात। अगे पे अड़ा शौ सेव तू एस, आ गुरमत कहिंदी पई अड़ा दा रब जी अर्थ पेका कर, पेका कर दर ते संसार नी झलिए जिंदे, इस पेके घर विच करतार दी इबादत कर, ना डर इन्हे खत्म होना सड़ना है, जेने साड़ी जाना इस भैन तो जे मुक्त होनी ते फिर रब की बंदगी कर। पई अड़ा शौ सेव तू सौ अड़ा सुख बस, गुरमिल चज आचार सुख सिख, तुद कदा ना लगे दुख सबना सौरे वंजना। मन बैराग पया सबना सौरे वंजना, सब मुकलावन हार नानक धन सुहागनी जिन शह नार प्यार। खैर मैं बड़ा संखेप जा बेनती करा, एक बैराग ये है, जे सिर्फ एदी कथा करनी हो महीना करिए आप। बैराग हर तीजड़ी लाम मन चाओ पया, अगे जी बैरागियां, मैं एक बार इतने कथा कर दिया कि जी मैंने पता मैं लावा की कथा की जी, 30 साल थोड़े नहीं होंगे जिंदगी दे, बहुत वड्डा समा हुंदा है। चाह ते बैराग क्यों है, हर तीजड़ी लामन चाओ पाया बैरागियां बर राम जी, वो संत जना हर मेल हर पाया वडभागियां। पर गुरमुखो सची तो दसा बैराग ते चाह दोनों कट्ठे ने मिलाप च। ਵਿਆਹ ਦੇ ਵਿੱਚ ਤੁਸੀਂ ਦੇਖੋ, ਮੈਂ ਅਕਸਰ ਕਹਿੰਦਾ ਹੁੰਦਾ ਬੇਟੀ ਦਾ ਵਿਆਹ ਚਾਹ ਨਾ ਰੱਖਿਆ, ਚਿੱਠੀਆਂ ਵੜਨੇ ਪਏ ਆ ਵੀ ਬੇਟੀ ਦਾ ਵਿਆਹ ਹੈ, ਕਿੰਨੇ ਖੁਸ਼ ਹਾਂ। ਪਰ ਜਿਸ ਦਿਨ ਉਹਦੀ ਡੋਲੀ ਚੜ੍ਹਨੀ ਹੈ, ਜਿੰਨਾ ਮਰਜ਼ੀ ਬੰਦਾ ਆਪਣੇ ਆਪ ਨੂੰ ਕਹਿ ਮੈਂ ਰਾਠ ਹਾਂ, ਜਦੋਂ ਧੀ ਡੋਲੀ ਵਿੱਚ ਬੈਠਦੀ ਹੈ ਨਾ, ਯਾਦ ਰੱਖੋ ਅੱਖਾਂ ਉਹਦੀਆਂ ਵੀ ਨਮ ਹੋ ਜਾਂਦੀਆਂ, ਬੋਲੇ ਭਾਵੇਂ ਨਾ। ਇਹ ਚਾਹ ਤੇ ਬੈਰਾਗ ਦੋਨੋਂ ਨੇ, ਬੈਰਾਗ ਛੱਡਣਾ ਪੈ ਰਿਹਾ ਹੈ। ਤੇ ਸੱਚੀ ਮੁੱਚੀ ਸਾਡੀ ਮਾਈਏ ਦੀ ਰਸਮ ਹੀ ਇਹ ਸੀ ਜੀ, ਮੈਂ ਰਸਮ ਕਹਿ ਰਿਹਾ ਮਰਿਆਦਾ ਨਹੀਂ, ਕੱਲ ਅਰਥ ਕੀਤੇ ਸਨ, ਸੰਬਤ ਸਾਹ ਲਿਖਿਆ, ਖੁਸ਼ੀ ਦਾ ਕੰਮ ਤੇ ਬੀਬੀਆਂ ਰੋ ਕੇ ਉੱਠਦੀਆਂ ਸਨ, ਤੇਲ ਪਾਉਂਦੀਆਂ ਨੇ ਗੁੱਡੀ ਦੇ ਸਿਰ 'ਚ, ਮਿਲਕਰ ਪਾਵੋ ਤੇਲ ਰਸਮ ਜਿਹੜੀ ਕਹਿ, ਪਰ ਇਹਦੇ ਭਾਵ ਅਰਥ ਨੇ ਸੰਗਤ ਵਿੱਚ ਬੈਠ ਕੇ ਸੀਸਾਂ ਦਾ, ਖੁਸ਼ੀ ਨਾਲ ਸੁਹਾਗ ਗਾਉਂਦੀਆਂ ਪਈਆਂ ਨੇ, ਕਿਉਂਕਿ ਘੋੜੀਆਂ ਨੀ ਧੀਆਂ ਦੇ ਸੁਹਾਗ ਗਾਏ ਜਾਂਦੇ ਨੇ, ਸੁਹਾਗ ਗਾਉਂਦੀਆਂ ਰੋ ਕਿਉਂ ਰਹੀਆਂ ਨੇ। ਸੁਹਾਗ ਇਸ ਕਰਕੇ ਕਿ ਧੀਏ ਜਿੱਥੇ ਚੱਲੀ ਹੈ ਸੁਖੀ ਵਸੀ, ਤੇ ਰੋ ਕਿਸ ਕਰਕੇ ਨਿਕਲੀਆਂ ਨੇ ਜਿਸ ਘਰ ਚ ਰਹਿ ਕੇ ਪਲੀ ਹੈ,
ਜਿੱਦਣ ਵਿਆਹੀ ਕੀ ਪ੍ਰਾਹੁਣੀ ਬਣ ਕੇ ਆਉਣਾ ਹੈ। ਦੋਨੋਂ ਚੀਜ਼ਾਂ ਨੇ, ਚਾਹ ਵੀ ਅਤੇ ਬੈਰਾਗ ਵੀ ਹੈ। ਪਰ ਇੱਕ ਬੈਰਾਗ ਹੋਰ ਹੈ ਜੀ, ਉਹ ਸਿਖਰ ਹੈ, ਉਹ ਫਲ ਹੈ ਆਖਰੀ। ਉਹ ਬੈਰਾਗ ਹੈ ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਉਹ ਸਿਖਰ ਦਾ ਬੈਰਾਗ ਹੈ, ਮੈਂ ਰਵੰਦੀ ਸਭ ਜਗ ਰੁਨਾ। ਪਿਆਰੋ ਫਿਰ ਬੇਨਤੀ ਸੁਣਿਓ, ਇੱਕ ਛਾਂ ਤੇ ਦੂਜਾ ਫਲ। ਮੈਂ ਰਵੰਦੀ ਸਭ ਜਗ ਰੁਨਾ, ਰੁਨਰੇ ਬਣੂ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰੋਂ ਵਿਛੋੜੀ, ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ। ਆਏ ਨਾ ਸਕਾਂ ਤੁਝਕਨ ਪਿਆਰੇ, ਭੇਜ ਨਾ ਸਕਾਂ ਕੋਏ, ਆਓ ਸੁਭਾਗੀ ਨੀਂਦੜੀਏ, ਮਤ ਛੋ ਦੇਖਾਂ ਸੋਏ ਹੋਰ ਖਾਂ। ਉਹ ਸ਼ਿਕਰ ਹੈ ਪੈ ਬਿਰਹਾ, ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡਾ ਕਾਗ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ। ਕਾਗਾ ਬਿਰਹਾ ਹੈ ਨਾ, ਕਾਗਾ ਕਰਨ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੋ ਫਿਰ ਦੇਖਣ ਕੀ ਆਸ। ਮੇਰੀ ਬੇਨਤੀ ਸੁਣੋ ਜੀ, ਧਰਵਰ ਰੂਪੀ ਰਾਮ ਹੈ ਪਰਮਾਤਮਾ। ਮਿੰਟ ਤੁਹਾਡੇ ਪੰਜ ਦਸ ਲਾਣੇ ਨੇ, ਮੈਂ ਸਮਾਪਤੀ ਕਰਕੇ ਜਾਵਾਂਗਾ ਤਿੰਨਾਂ ਸਲੋਕਾਂ ਦੀ। ਧਰਵਰ ਰੂਪ ਪਰਮਾਤਮਾ ਰੁੱਖ ਹੈ, ਫਲ ਰੂਪੀ ਬੈਰਾਗ। ਜਿਵੇਂ ਰੁੱਖ ਨੂੰ ਫਲ ਲੱਗਦਾ, ਪਰਮਾਤਮਾ ਦਾ ਫਲ ਹੈ ਵਿਕਾਰਾਂ ਤੋਂ ਨਿਰਲੇਪ ਹੋ ਜਾਣਾ, ਉਹਦੇ ਮਿਲਣ ਦੀ ਤੜਪ ਪੈਦਾ ਹੋ ਜਾਣੀ। ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ, ਉਹਦੀ ਠੰਡੀ ਸ਼ਾਂਖ ਹੈ ਸਾਧੂ ਜਨ। ਮੈਂ ਅੱਜ ਵੀ ਭਾਈ ਨਵਨੀਤ ਸਿੰਘ ਬੈਠੇ ਨੇ, ਮੈਂ ਹੀ ਸੋਚ ਰਿਹਾ ਸਾਂ, ਰੁੱਖ ਜੜ ਹੈ, ਇੱਕ ਥਾਂ ਹੀ ਹੈ ਨਾ ਜੀ, ਜਿਹੜਾ ਸ਼ਾਂ ਫਲ ਦੇ ਰਿਹਾ। ਇਹ ਉਦਾਹਰਣ ਜ਼ਰੂਰ ਲਈ, ਪਰ ਪਰਮਾਤਮਾ ਰੁੱਖ ਇਸ ਤਰ੍ਹਾਂ ਜੜ ਨਹੀਂ, ਇੱਕੋ ਥਾਂ ਹੈ, ਇੱਕ ਥਾਂ ਤੇ ਨਹੀਂ। ਉਹ ਐਸਾ ਰੁੱਖ ਹੈ ਜਿੱਥੇ ਵੀ ਜਾਓਗੇ ਉੱਥੇ ਵੀ ਸ਼ਾਂ ਦੇਈ ਜਾਂਦਾ। ਜਿਹੜਾ ਰੁੱਖ ਇੱਥੇ ਸਾਹਮਣੇ ਲੱਗਾ ਉਹ ਇੱਥੇ ਹੀ ਸ਼ਾਂ ਦਏਗਾ। ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ। ਉਹ ਕਿਸੇ ਚ, ਹੁਣ ਇਹਦਾ ਅਰਥ ਇਹ ਨਹੀਂ ਵੀ ਉਹ ਸੇਵਾ ਨਹੀਂ ਕਰਦਾ, ਉਹ ਮਨ ਅੰਦਰੋਂ ਸੱਚੀ ਮੁੱਚੀ ਬਾਦ ਵਿਵਾਦ ਦੀ ਬਿਰਤੀ ਖਤਮ ਕਰ ਦਿੰਦਾ। ਕਿ ਜਪਣ ਵਾਲੇ ਦੇ ਮਨ ਚ ਗੁੱਸਾ ਨਹੀਂ ਆਉਂਦਾ ਜੀ? ਆਉਂਦਾ ਹੈ ਨਾ। ਆਪਾਂ, ਮੈਂ ਪਿਛਲੇ ਦਿਨ ਕਿਹਾ ਵੀ ਜਦੋਂ ਭਾਈ ਗੁਰਦਾਸ ਸਾਹਿਬ ਨੇ ਭਾਵੇਂ ਸ਼ਬਦ ਵਰਤੇ ਨੇ ਵੀ ਪੁੱਛੇ ਜੋਗੀ ਭੰਗਰ ਨਾਗ ਤੋ ਦੁੰਦ ਵਿੱਚ ਕਿਉਂ ਕਾਂਜੀ ਪਾਈ, ਫਿਟਿਆ ਚਾਟਾ ਡੋਦਾ ਰਿੜਕਿਆ ਮੱਖਣ ਹੱਥ ਨਾ, ਕਹਿੰਦੇ ਬਾਬੇ ਆਖਿਆ ਭੰਗਰ ਨਾ ਤੇਰੀ ਮਾਊ ਕੁਛ ਅੱਜੀ ਆਈ। ਹੁਣ ਸ਼ਬਦ ਭਾਈ ਸਾਹਿਬ ਨੇ ਵਰਤਿਆ ਭਾਵੇਂ ਵੀ ਤੇਰੀ ਮਾਂ ਹੀ ਕੁਛ ਅੱਜੀ ਹੈ। ਪਰ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਕੋਈ ਬੰਦਾ ਐਸਾ ਨਹੀਂ ਜੀ, ਕੋਈ ਜੇ ਕਹੇ ਅਸਾਂ ਵਿਖਣੇ ਨਾਮ ਜਪਣ ਵਾਲੇ, ਕਈ ਵਾਰੀ ਬੰਦਾ ਇੰਨਾ ਗੁੱਸੇ 'ਚ ਹੁੰਦਾ ਰਹੇ ਰੱਬ ਦਾ ਨਾਂ, ਅਤੇ ਫਿਰ ਆਪਾਂ ਕਹਿ ਦਿੰਦੇ ਵੀ ਇੰਨਾ ਗੁੱਸੇ 'ਚ ਨਹੀਂ ਬਾਣੀ ਪੜ੍ਹਨਾ। ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਕਿਸੇ ਨੇ ਵੀ ਇਹ ਸਾਨੂੰ ਸਮਝਾਓ ਮਾੜੀ ਜੀ ਗੱਲ, ਵੀ ਇਹ ਰਹਿੰਦੇ ਠੰਡੇ ਨੇ ਜਦੋਂ ਆਉਂਦੇ ਨੇ ਤੇ ਕਈ ਵਾਰੀ ਗੁੱਸੇ ਬਹੁਤ। ਭਾਈ ਸਾਹਿਬ ਨੇ ਕਿਹਾ ਫਰਕ ਹੈ ਮਨਮੁੱਖ ਤੇ ਗੁਰਮੁਖ ਦੇ 'ਚ, ਬਿਰਤੀ ਇਹਨੂੰ ਤੇ ਅਸਰ ਕਰੇਗੀ। ਕਹਿੰਦੇ ਨੇ ਮਨਮੁੱਖ ਦਾ ਗੁੱਸਾ ਇਸ ਤਰ੍ਹਾਂ ਜਿਵੇਂ ਪੱਥਰ ਤੇ ਲਕੀਰ ਹੈ, ਉਹ ਹੱਸ ਕੇ ਨਿਕਲ ਜੂਗਾ ਪਰ ਯਾਦ ਰੱਖਿਓ ਅੰਦਰੋਂ ਭੁੱਲਦਾ ਕੋਈ ਨਹੀਂ। ਤੇ ਗੁਰਮੁਖ ਦਾ ਗੁੱਸਾ ਇਸ ਤਰ੍ਹਾਂ ਜਿਵੇਂ ਪਾਣੀ ਦੇ ਉੱਤੇ ਲਕੀਰ ਹੈ। ਮਨਮੁੱਖ ਤੇ ਸਾਕਤ ਦਾ ਗੁੱਸਾ ਇਸ ਤਰ੍ਹਾਂ ਜਿਵੇਂ ਕੁੱਤੇ ਦੀ ਪੂਛ ਹੈ, ਕਦੀ ਸਿੱਧੀ ਨਹੀਂ ਹੋਣੀ, ਸੜ ਵੀ ਜਾਏ। ਪਰ ਗੁਰਮੁਖ ਦਾ ਗੁੱਸਾ ਇਸ ਤਰ੍ਹਾਂ ਜਿਵੇਂ ਬਾਂਸ ਟੇਢਾ ਹੈ। ਤੁਹਾਨੂੰ ਪਤਾ ਨਾ, ਜਿਹੜੇ ਬਾਂਸ ਸਿੱਧਾ ਕਰਦੇ ਨਾ, ਅੱਗ ਨਾਲ ਸੇਕ ਸੇਕ ਕੇ ਕਰਦੇ ਆ। ਮੈਂ ਸਿਰਫ ਇੱਕ ਬੇਨਤੀ ਕੀਤੀ ਜੀ, ਜਿਹਨੇ ਸੱਚੀ ਮੁੱਚੀ ਅੰਦਰ ਦਾ ਵਾਦ ਵਿਵਾਦ ਛੱਡ ਦਿੱਤਾ, ਕਿਉਂਕਿ ਜਿਹੜੇ ਸੁਰਤੀ ਬੰਦਗੀ ਕਰਨ ਵਾਲੇ, ਜਿਹੜਾ ਨਹੀਂ ਕਰਦਾ ਉਹ ਸਭ ਕੁਝ ਜੀ, ਉਹ ਜੋ ਮਰਜ਼ੀ ਜਿੱਦਣ ਮਰਜ਼ੀ ਭੱਜਿਆ ਜਾਏ। ਜਿਹੜਾ ਬੰਦਾ ਧਿਆਨ 'ਚ ਬਹਿੰਦਾ, ਬਾਣੀ ਪੜ੍ਹਦਾ, ਉਹਨੂੰ ਚੀਜ਼ਾਂ ਤੰਗ ਕਰਨ ਲੱਗ ਪੈਂਦੀਆਂ। ਉਹ ਇਸ ਕਰਕੇ ਕਹਿੰਦਾ ਵਾਦ ਵਿਵਾਦ ਕਾਹੂੰ ਸੋਨਾ ਕੀਜੈ, ਰਸਨਾ ਰਾਮ ਰਸਾਇਣ। ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਮੇਰਾ ਖਹਿੜਾ ਛੱਡੋ, ਹਮਰਾ ਝਗੜਾ ਰਹਾ ਨਾ ਕੋ, ਪੰਡਤ ਮੁੱਲਾ ਛੱਡੇ ਦੋ। ਕਹਿੰਦੇ ਮੈਂ ਤੁਹਾਡੇ ਖਹਿੜੇ 'ਚੋਂ ਨਿਕਲ ਗਿਆ, ਮੇਰਾ ਇਸ ਝਗੜੇ 'ਚ ਨਹੀਂ ਪੈਂਦਾ। ਮਹਾਰਾਜ ਨੇ ਕਿਹਾ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ। ਹੁਣ ਅਗਲੀ ਬੇਨਤੀ, ਇਸ ਫਲ 'ਚੋਂ ਜਿਹੜੇ ਬੀਜ ਨਿਕਲਣਗੇ ਉਹਦਾ ਕੀ ਕਰੀਏ? ਹੁਣ ਅਗਲਾ ਹੈ, ਕਬੀਰ ਐਸਾ ਬੀਜ ਬੋਏ ਬਾਰਹ ਮਾਸ ਫਲੰਤ।
ਕਹਿੰਦੇ ਨੇ ਇਹੋ ਜਿਹਾ ਬੀਜ ਵੀ ਜਿਹੜਾ 12 ਮਹੀਨੇ ਫਲਦਾ ਹੈ। ਫਿਰ ਸੁਣਿਓ, ਅੱਜ ਤਿੰਨ ਪ੍ਰਮਾਣ ਇੱਕੋ ਹੀ ਰੁੱਖ ਦੇ ਦੁਆਲੇ ਘੁੰਮ ਰਹੇ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ ਸੀਤਲ ਛਾਇਆ। ਇਹੋ ਜਿਹਾ ਬੀਜ ਵੀ ਜਿਹਦੇ ਵਿੱਚੋਂ ਠੰਡੀ ਛਾਂਕ ਹੈ, ਸੀਤਲ ਆਪਾਂ ਸਮਝ ਗਏ ਠੰਡ ਪਾਉਣ ਵਾਲੀ, ਗਹਿਰ ਫਲ, ਗਹਿਰ ਦਰਤ ਗੰਭੀਰਤਾ ਦਾ, ਰੂਹਾਨੀਅਤ ਦਾ ਫਲ। ਪੰਖੀ ਕੇਲ ਕਰੰਤ, ਹੁਣ ਇੱਥੇ ਨਵਾਂ ਸ਼ਬਦ ਵਰਤਿਆ ਪੰਖੀ। ਪਹਿਲਾਂ ਸੀ ਸਿਰਫ ਫਲ, ਛਾਂ ਤੇ ਰੁੱਖ, ਤਿੰਨ ਸਨ। ਇੱਥੇ ਕਹਿੰਦੇ ਇਹੋ ਜਿਹਾ ਬੀਜ ਵੀ ਜਿਹੜਾ 12 ਮਹੀਨੇ ਕਦੀ ਸੋਕਾ ਹੀ ਨਾ ਪਾਏ, 12 ਮਹੀਨੇ ਫਲਦਾ ਹੈ, ਤੇ ਜਿਹਦੀ ਛਾਂ ਬੜੀ ਠੰਡੀ ਹੋਵੇ ਤੇ ਅੰਦਰ ਗੰਭੀਰਤਾ ਆਵੇ, ਗੰਭੀਰਤਾ ਡੂੰਘਾ ਡੁੱਬਣਾ ਸ਼ੁਰੂ ਕਰ। ਤੇ ਮੈਂ ਇੱਕ ਵਾਰ ਇੱਥੇ, ਮੈਨੂੰ ਯਾਦ ਕਥਾ ਆਈ, ਜਿਹਨੇ 30 ਸਾਲ ਦੀ ਕੋਈ ਕਥਾ ਨਹੀਂ ਭੁੱਲਦੀ ਵੀ ਜੋ ਇੱਥੇ ਕੀਤੀ। ਮੈਂ ਇੱਕ ਵਾਰੀ ਕਿਹਾ ਸੀ ਕਿ ਸਿੱਪੀ ਕਦੀ ਆਪਣਾ ਮੂੰਹ ਬੰਦ ਨਹੀਂ ਕਰਦੀ, ਜੇ ਉਹ ਧੱਕੇ ਨਾ ਕਰੋ ਟੁੱਟ ਜਾਏਗੀ, ਪਰ ਜਦੋਂ ਸਿੱਪੀ ਚ ਸਵਾਂਤੀ ਬੂੰਦ ਡਿੱਗੇ ਆਪਣੇ ਆਪ ਮੂੰਹ ਬੰਦ ਹੋ ਜਾਂਦਾ। ਉਂਝ ਡੁੱਬਦੀ ਨਹੀਂ, ਪਾਣੀ ਤੇ ਤਰਦੀ, ਜਦੋਂ ਸਵਾਂਤੀ ਬੂੰਦ ਪੈ ਜਾਏ ਉਦੋਂ ਡੁੱਬਣ ਲੱਗ ਪੈਂਦੀ। ਜਿੰਨੇ ਡੂੰਘੇ ਪਾਣੀ ਚ ਸਿੱਪੀ ਡੁੱਬਦੀ ਹੈ ਉਹਨੇ ਕੀਮਤੀ ਮੋਤੀ ਨੂੰ ਜਨਮ ਦਿੰਦੀ ਹੈ। ਜੇ ਮੈਂ ਕਹਾਂਗਾ ਨਾ ਮੈਂ ਕਿਸੇ ਦਾ ਜੀਵਨ ਹੈ, ਮੈਂ ਉਂਝ ਚੁੱਪ ਕਰ ਜਾਵਾਂਗਾ ਰੀਸ ਕਰਕੇ, ਚੁੱਪ ਹੋ ਸਕਣਾ ਮੈਂ? ਸਿੱਪੀ ਦਾ ਮੂੰਹ ਬੰਦ ਤਾਂ ਹੋਇਆ ਸਵਾਂਤੀ ਬੂੰਦ, ਜਿੰਦਣ ਅੰਦਰ ਗੁਰੂ ਸਾਹਿਬ ਦੀ ਕਿਰਪਾ ਟਿਕਣ ਲੱਗ ਪਏ ਉਦਣ ਹੀ ਗੰਭੀਰਤਾ ਹੁੰਦੀ ਹੈ। ਮਹਾਰਾਜ ਜੀ ਨੇ ਕਿਹਾ ਪੰਖੀ ਕੇਲ ਕਰੰਤ, ਕਲੇਲ ਦਾ ਅਰਥ ਕਲੋਲਾ, ਪੰਖੀ ਦਾ ਅਰਥ ਜੀਵ ਆਤਮਾ, ਉਹਦੇ ਨੇੜੇ ਆਉਣ ਵਾਲੀਆਂ ਰੂਹਾਂ। ਕੇਲ ਦਾ ਅਰਥ ਤੇ ਕਲੋਲਾ ਦੂਜੀਆਂ ਨਹੀਂ, ਬੜਾ ਫਰਕ ਹੈ। ਇੱਕ ਸ਼ਬਦ ਅਸੀਂ ਪਿਛਲੇ ਦਿਨ ਪੜ੍ਹਿਆ ਸੀ, ਦਰਿਆਵੇ ਕੰਨੇ ਬਗਲਾ ਬੈਠਾ, ਹੁਣ ਇੱਥੇ ਆ ਗਏ ਪੰਖੀ ਕੇਲ ਕਰੰਤ। ਲਫ਼ਜ਼ ਇੱਕੋ ਪਰ ਅਰਥ ਬਦਲਣਗੇ, ਉਹ ਨੈਗੇਟਿਵ ਸੈਂਸ ਹੈ। ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਇਹਦਾ ਅਰਥ ਉਹ ਵਾਸ਼ਨਾਵਾਂ ਦੀਆਂ ਕਲੋਲਾਂ ਕਰ ਰਿਹਾ ਹੈ। ਇੱਥੇ ਪੰਖੀ ਕੇਲ ਕਰੰਤ, ਇੱਥੇ ਕੇਲ ਦਾ ਅਰਥ ਉਹ ਆਨੰਦ ਨੂੰ ਮਾਣਦਾ ਪਿਆ ਹੈ। ਇੱਥੇ ਕੇਲ ਦਾ ਅਰਥ ਆਤਮਕ ਆਨੰਦ ਹੈ, ਇੱਥੇ ਕੇਲ ਦਾ ਅਰਥ ਕਲੋਲਾ ਲਿਖੀ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ ਸੀਤਲ ਛਾਇਆ, ਠੰਡੀ ਛਾਂ ਹੋਵੇ, ਗਹਿਰ ਫਲ, ਪੰਖੀ ਕੇਲ ਕਰੰਤ ਉਹਦੇ ਕੋਲ ਆਏ ਹੋਏ। ਹੁਣ ਇਹ ਫਿਰ ਬੇਨਤੀ ਸੁਣਿਓ, ਪਹਿਲਾਂ ਤੁਸੀਂ ਤਿੰਨੇ ਪੜ੍ਹਿਓ, ਪਹਿਲਾਂ ਪਰਮਾਤਮਾ ਰੁੱਖ ਹੈ, ਛਾਂ ਸਾਧੂ ਹੈ, ਫਲ ਬੈਰਾਗ ਦਾ ਹੈ। ਉਸ ਰੁੱਖ ਵਿੱਚੋਂ ਜਿਹੜਾ ਬੀਜ ਨਿਕਲਿਆ ਉਹ ਪਰਮਾਤਮਾ ਦਾ ਨਾਮ ਹੈ। ਹੁਣ ਕਿਹੜਾ ਬੀਜ ਹੈ ਜਿਹੜਾ 12 ਮਹੀਨੇ ਜਿਹਦੇ ਤੇ ਹਰਿਆਵਰ ਹੈ? ਸੰਗਤ ਜੀ ਯਾਦ ਰੱਖਿਓ, ਉਹ ਬੀਜ ਹੈ ਵਾਹਿਗੁਰੂ ਜੀ ਦੇ ਨਾਮ ਦਾ। 12 ਮਹੀਨੇ ਉਹਨੇ ਹਰਾ ਰਹਿਣਾ, ਉਹਦੇ ਤੇ ਕਦੀ ਪਤਝੜ ਨਹੀਂ ਆਉਣੀ। ਉਂਝ ਬਸੰਤ ਦੇ 2 ਮਹੀਨੇ ਨੇ ਸਾਡੇ ਜੀ, ਗੁਰੂ ਗ੍ਰੰਥ ਸਾਹਿਬ ਦੇ 2 ਮਹੀਨੇ ਨੇ, ਵਿਸਾਖ ਚੇਤਰ ਪੂਰਾ ਤੇ ਵਿਸਾਖ ਅੱਧਾ। ਪਰ ਜਿਹੜਾ ਬਸੰਤ ਆਉਂਦੀ ਹੈ ਪਤਝੜ ਤੋਂ ਬਾਅਦ ਅਸੀਂ ਦੇਖਦੇ ਹਾਂ। ਪਰ ਗੁਰੂ ਸਾਹਿਬ ਕਹਿੰਦੇ ਆ ਨਹੀਂ, ਜਿਸ ਅੰਦਰ ਵਾਹਿਗੁਰੂ ਦੇ ਨਾਮ ਦਾ ਬੀਜ ਬੀਜਿਆ ਜਾਏ ਉਹਦੇ ਅੰਦਰ ਕਦੀ ਪਤਝੜ ਤੇ ਸੋਕਾ ਆਉਂਦਾ ਹੀ ਨਹੀਂ। ਆ ਬੀਜ ਬੀਜ, ਕਬੀਰ ਐਸਾ ਬੀਜ ਬੋਏ ਨਾਮ ਦਾ ਬੀਜ ਬੀਜ 12 ਮਾਸ ਫਲੰਤ। ਚਲੋ ਉਹਨਾਂ 12 ਮਹੀਨੇ ਕਹਿ ਦਿੱਤਾ ਰੁੱਤ ਦੇ ਹਿਸਾਬ ਨਾਲ, ਪਰ ਉਹ ਬੀਜ ਇੰਨੇ ਕਮਾਲ ਦਾ ਉਹਨੂੰ ਮੌਤ ਦੀ ਪਤਝੜ ਵੀ ਨਹੀਂ ਖੋ ਸਕਦੀ। 12 ਮਾਸ ਫਲੰਤ, ਸਤਿਗੁਰਾਂ ਨੇ ਤਾਂ ਹੀ ਕਿਹਾ ਨਾਨਕ ਤਿਨਾ ਬਸੰਤ ਹੈ, ਉੱਥੇ ਸਦਾ ਖੇੜਾ ਹੈ। ਪਰ ਉਹ ਕਿਵੇਂ ਬੀਜੀਏ ਭਗਤ ਜੀ? ਤੁਸੀਂ ਤੇ ਕਹਿ ਦਿੱਤਾ ਵੀ ਐਸਾ ਬੀਜ ਬੋ, ਪਰ ਇਹ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਇਸ ਤਰ੍ਹਾਂ ਬੀਜ ਲਓ, ਉਹ ਹੈ ਮਨ ਹਾਲੀ ਐਸਾ ਬੀਜ ਬੋਏ। ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼ ਭਾਉ, ਕਰਮ ਕਰ ਜਮਸੀ ਸੇ ਘਰ ਭਾਂਕਟ ਦੇਖ ਬਾਬਾ। ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਈ। ਥੋੜੀ ਜਿਹੀ ਮੈਂ ਇਹਦੇ ਅਰਥ ਕਰ ਦਿੰਦਾ ਜੀ। ਮਨ ਹਾਲੀ, ਕਿਉਂਕਿ ਜਿਹਨਾਂ ਹਾਲ ਨਹੀਂ ਵਾਇਆ ਉਹਨੂੰ ਕੋਈ ਪਤਾ ਨਹੀਂ ਹਾਲੀ ਕੀ ਹੁੰਦਾ। ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇੱਕ ਸ਼ਬਦ ਹੈ ਹਲ, ਹਲ ਆਪਾਂ ਵਾਹੁੰਦੇ ਰਹੇ ਜੀ, ਪਤਾ ਹੈ।
ਇੱਕ ਸ਼ਬਦ ਹੈ ਖਾਲੀ। ਖਾਲੀ ਦਾ ਅਰਥ ਹੈ ਜਿਹੜਾ ਹਲ ਵਾਹੁੰਦਾ ਹੈ। ਮਨ ਹਾਲੀ, ਤੁਹਾਨੂੰ ਪਤਾ ਹੋਣਾ ਖਾਲੀ ਸੌਂਦਾ ਬੜੀ ਛੇਤੀ ਸੀ, ਸ਼ਾਮ ਨੂੰ ਪੱਠੇ ਪਾ ਦੇਣੇ ਖੁਰਲੀ ਚ ਬਲਦਾਂ ਨੂੰ, ਉਹਨੇ ਸਵਖਤ ਹੀ ਸੌਂ ਜਾਣਾ। ਤੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਸੀ, ਤਾਰਿਆਂ ਦੀ ਛਾਂ ਵਿੱਚ ਉੱਠ ਖੁੱਲ ਹੁੰਦਾ ਸੀ, ਤੇ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਜਿਸ ਖੇਤ ਵਿੱਚ ਬੀਜ ਤੁਸੀਂ ਸੂਰਜ ਦੀਆਂ ਕਿਰਨਾਂ ਤੋਂ ਪਹਿਲਾਂ ਪਹਿਲਾਂ ਪਾ ਦਿਓਗੇ, ਉਸ ਖੇਤ ਦੀ ਫਸਲ ਬੜੀ ਨਿਕਲੇਗੀ। ਮਹਾਰਾਜ ਕਹਿੰਦੇ ਆਪਣੇ ਮਨ ਨੂੰ ਆਲਸੀ ਨਾ ਬਣਾ, ਸਾਰਾ ਪਿੰਡ ਸੁੱਤਾ ਪਰ ਹੱਲ ਲਜਾਣ ਵਾਲਾ ਸਭ ਤੋਂ ਪਹਿਲਾਂ ਉੱਠ ਪਿਆ ਹੈ। ਐਸਾ ਬੀਜ ਬੋਏ ਸੀ, ਮੈਂ ਸਿਰਫ ਇੰਨੀ ਕਹਿ ਦਾਂ, ਪਰ ਕਿਵੇਂ ਬੀਜੇ? ਮਨ ਹਾਲੀ, ਮਨ ਨੂੰ ਖਾਲੀ ਦੀ ਤਰ੍ਹਾਂ ਸਵਖਤ ਠਾ। ਕਿਰਸਾਣੀ ਕਰਨੀ, ਕਿਰਸਾਣੀ ਦਾ ਅਰਥ ਜਿਹੜੀਆਂ ਸੰਦ ਅਸੀਂ ਕਿਰਸਾਨ ਵਰਤਦੇ ਰਹੇ ਹਾਂ, ਸੁਹਾਗਾ ਹੈ, ਖਾਲ ਹੈ, ਗਿਰੜੀ ਹੈ, ਕਰਾਈ ਹੈ, ਜੰਦਾ ਹੈ, ਇਹ ਸਾਰੇ ਸ਼ਬਦ ਵਰਤਦੇ ਨੇ, ਵੱਖਰੇ ਵੱਖਰੇ ਨਾਂ ਨੇ। ਸਾਡੇ ਦੁਆਬੇ ਵਾਲੇ ਕੁਝ ਕਹਿੰਦੇ ਨੇ, ਮਾਲਵੇ ਵਾਲੇ ਕੁਝ ਕਹਿੰਦੇ, ਚੀਜ਼ਾਂ ਤੇ ਕੋਈ ਨਾ। ਕਰਨੀ ਨੂੰ ਸੰਦ ਬਣਾ, ਔਜ਼ਾਰ ਬਣਾ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ, ਮਿਹਨਤ ਦਾ ਪਾਣੀ ਪਾ, ਇਹ ਆਲਸ ਨਾਲ ਨਹੀਂ। ਹੁਣ ਮੈਂ ਪਿਛਲੇ ਦਿਨੀ ਕਥਾ ਕੀਤੀ ਕਰਮ ਕਿਰਪਾ ਤੇ, ਪਰ ਇਹ ਗੁਰਮੁਖ ਪਿਆਰਿਆਂ ਬੜੀ ਸੋਹਣੀ ਰਾਏ ਦਿੱਤੀ। ਕਹਿਣ ਲੱਗੇ ਕਿਰਪਾ ਤਾਂ ਹੋਵੇਗੀ ਜੇ ਕਰਮ ਕਰੇਗਾ ਤਾਂ। ਮੈਂ ਕਿਹਾ ਵਾਕਈ ਠੀਕ ਹੈ। ਹੁਣ ਅਸੀਂ ਕਹੀਏ ਜੀ ਨਹੀਂ ਕਿਰਪਾ ਹੋ ਜਾਏਗੀ, ਰਾਤ ਨੂੰ ਰੋਟੀ ਖਾ ਕੇ ਸਵੇਰ ਤੱਕ ਰਾੜੇ ਮਾਰਦੇ ਰਹੇ, ਕਿਰਪਾ ਹੋਵੇਗੀ ਆਪੇ ਉੱਠ ਪਾਂਗੇ। ਕਦੇ ਇਹ ਨਹੀਂ ਕਿਸੇ ਕਿਹਾ ਵੀ ਜੇ ਕਿਰਪਾ ਹੋਵੇਗੀ ਤੇ ਆਪਣੇ ਆਪ ਰੋਟੀ ਮੂੰਹ ਚ ਪੈ ਜਾਏਗੀ। ਉੱਦਮ ਤਾਂ ਰੋਟੀ ਲਈ ਕਰਨੇ ਆ ਨਾ। ਇੱਥੇ ਗੁਰੂ ਕਹਿੰਦੇ ਸ਼ਰਮ ਪਾਣੀ, ਮਿਹਨਤ ਦਾ ਪਾਣੀ ਪਾ। ਤਨ ਖੇਤ, ਸਰੀਰ ਨੂੰ ਖੇਤ ਬਣਾ। ਨਾਮ ਬੀਜ, ਕਬੀਰ ਐਸਾ ਬੀਜ ਬੋਏ, ਨਾਮ ਬੀਜ ਤੇ ਬੀਜ ਬੀਜ ਕੇ ਜਿਹੜਾ ਕਿਸਾਨ ਲੋਕਾਂ ਨੂੰ ਵਿਖਾਉਣ ਲੱਗ ਪਏ, ਉਹ ਫਸਲ ਨਹੀਂ ਚੰਗੀ ਨਿਕਲਦੀ। ਸੁਹਾਗਾ ਫੇਰਦੇ ਸੰਤੋਖ ਦਾ, ਵੇਟ ਕਰ, ਇੰਤਜ਼ਾਰ ਕਰ, ਸਬਰ ਕਰ। ਨਾਮ ਬੀਜ ਸੰਤੋਖ ਸੁਹਾਗਾ, ਅਗਲਾ ਰੱਖ ਗਰੀਬੀ ਵੇਸ। ਗਰੀਬੀ ਵੇਸ ਜਦੋਂ ਆਪਣੇ ਅਸੀਂ ਕਣਕ ਜਾਂ ਕੋਈ ਪਿੰਡ ਦੀ ਸਾਡੀ ਨਿਆਈ ਪੈਲੀ ਸੀ, ਅੱਜ ਵੀ ਹੈ, ਫਸਲ ਬੀਜਣ ਲੱਗਿਆਂ ਜਦੋਂ ਬੀਜ ਦੇਣੀ, ਉਹਦੇ ਜੰਮਣ ਤੋਂ ਪਹਿਲਾਂ ਪਹਿਲਾਂ ਖੇਤ ਦੇ ਦੁਆਲੇ ਕੰਡਿਆਂ ਦੀ ਵਾੜ ਕਰ ਦਿੰਦੇ ਸਨ, ਜਿਹਨੂੰ ਫੈਂਸ ਕਹਿੰਦੇ ਹੋ ਤੁਸੀਂ, ਹੈ ਨਾ। ਮਹਾਰਾਜ ਕਹਿੰਦੇ ਬਾਹਰ ਦੇ ਖੇਤ ਦੀ ਫਸਲ ਕੰਡਿਆਂ ਨਾਲ, ਤਾਰਾਂ ਨਾਲ, ਲੱਕੜਾਂ ਦੀ ਦੀਵਾਰ ਨਾਲ ਬਚ ਸਕਦੀ ਏ, ਜਿਹਨੇ ਅੰਦਰ ਦਾ ਬੀਜ ਪਾਉਣਾ ਇਹ ਫਸਲ ਤਾਂ ਬਚੇਗੀ ਜੇ ਗਰੀਬੀ ਦੀ ਵਾੜ ਕਰੇ। ਜੇ ਬੀਜ ਬੀਜ ਕੇ ਹੰਕਾਰ ਚ ਤੁਰਿਆ ਫਿਰਿਆ ਕਿਤੇ ਫਸਲ ਨਿਕਲੀ। ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ, ਪ੍ਰੇਮ ਕਰਕੇ ਸੇ ਘਰ ਭਾਗਟ ਦੇਖ, ਉਹ ਘਰ ਅਮੀਰ ਹੋਵੇਗਾ। ਕਬੀਰ ਐਸਾ ਬੀਜ ਬੋਏ, ਬਾਰਾਂ ਮਾਸ ਫੁਲੰਤ। ਗੁਰਮੁਖੋ ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਪਰ ਜਿਨ੍ਹਾਂ ਨਾਮ ਬੋਲਿਆ ਬੋਇਆ। ਗੁਰੂ ਰਾਮਦਾਸ ਰੋਜ਼ ਕਹਿੰਦੇ ਨੇ ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜ। ਹੁਣ ਬੀਜ ਬੀਜ, ਸੀਤਲ ਸਾਇਆ, ਗਹਿਰ ਫਲ, ਗੰਭੀਰਤਾ ਦਾ ਫਲ ਨਿਕਲੇਗਾ, ਪਰ ਬੀਜ ਤੋਂ ਬਿਨਾਂ ਕਿੱਥੇ ਨਿਕਲਣਾ। ਹੁਣ ਜਿਹੜੇ ਬੀਜ ਤੋਂ ਬਿਨਾਂ ਕਰਦੇ ਨੇ ਪਖੰਡੀ ਨੇ, ਬਾਹਰੋਂ ਗੰਭੀਰ ਹੋ ਗਿਆ, ਨਿਮਰਤਾ ਨਹੀਂ। ਬੀਜ ਤੋਂ ਬਿਨਾਂ ਰੁੱਖ ਨਹੀਂ, ਰੁੱਖ ਤੋਂ ਬਿਨਾਂ ਛਾਂ ਤੇ ਫਲ ਨਹੀਂ। ਸਤਿਗੁਰੂ ਕਹਿੰਦੇ ਅਸਲ ਚ ਬੀਜ, ਨਾਮ ਬੀਜ, ਇਹਦੇ ਵਿੱਚ ਗਹਿਰ ਫਲ। ਪੰਖੀ ਕੇਲ ਕਰੰਤ, ਤੇਰਾ ਆਤਮਾ ਆਨੰਦ ਮਾਣੇਗਾ। ਹੁਣ ਅਗਲਾ ਸ਼ਲੋਕ ਹੈ ਕਬੀਰ, ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ। ਕੱਲ ਮੈਂ ਥੋੜੀ ਜਿਹੀ ਦੀ ਦੁਬਾਰਾ ਰਿਪੀਟ ਕਰ ਦਿਆਂ। ਦਾਤਾ ਤਰਵਰ, ਹੁਣ ਹੈਰਾਨਗੀ ਦੀ ਗੱਲ, ਇੱਥੇ ਬਿਲਕੁਲ ਅਰਥ ਇੱਕ ਨਹੀਂ ਟੁੱਕਦੇ ਪਏ। ਕੁਝ ਕਹਿੰਦੇ ਦਾਤਾ ਤਰਵਰ ਰੁੱਖ, ਦਾਤਾ ਤਰਵਰ ਪਰਮਾਤਮਾ। ਕੁਝ ਗੁਰਮੁਖ ਕਹਿੰਦੇ ਪਏ ਜੀ ਇੱਥੇ ਦਾਤਾ ਤਰਵਰ ਦਾ ਅਰਥ ਗੁਰੂ ਦਾਤਾ, ਪਰ ਮੈਨੂੰ ਲੱਗਦਾ ਪ੍ਰਕਰਨ ਸਾਹਿਬ ਦਾ ਚੱਲਦਾ ਪਿਆ। ਦਾਤਾ ਤਰਵਰ ਦਇਆ ਫਲ, ਉਹ ਗੁਰਮੁਖ ਸਾਧੂ ਜਨ ਜਿਹਨੇ ਵਾਦ ਵਿਵਾਦ ਤਿਆਗ ਦਿੱਤਾ ਹੈ, ਸੱਚੀ ਮੁੱਚੀ ਉਹ ਦਾਤਾ ਬਣ ਜਾਂਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਇੱਕ ਕਣੀ, ਹਰ ਇੱਕਸ ਹੱਥ ਆਇਆ ਵਰਸਾਣੇ ਬਹੁਤੇ ਰਹਿ। ਇੱਕ ਦੇ ਹੱਥ ਨਾਮ ਆ ਗਿਆ, ਕਮਾਈ ਇੱਕ ਨੇ ਕੀਤੀ ਤੇ ਕਿੰਨਿਆਂ ਦਾ ਪਾਰ ਉਤਾਰਾ ਕਰ ਗਿਆ। ਮੈਂ ਇਹ ਸ਼ਲੋਕ ਤਾਂ ਲਿਆ, ਇਸ ਸ਼ਲੋਕ ਪਿੱਛੇ ਇੱਕ ਛੋਟੀ ਜਿਹੀ ਘਟਨਾ ਸਿੱਖ ਇਤਿਹਾਸ ਨਾਲ ਸੰਬੰਧਿਤ। ਕਬੀਰ ਦਾਤਾ ਤਰਵਰ, ਮੈਂ ਇਹਦੇ ਅਰਥ ਕਰਾਂਗਾ, ਨਾਮ ਜਪਣ ਵਾਲਾ ਸੱਚੀ ਮੁੱਚੀ
ਜਿਹੜਾ ਸਾਧੂ ਹੈ ਉਹ ਦਾਤਾ ਹੀ ਹੁੰਦਾ, ਮੰਗਤਾ ਨਹੀਂ ਹੁੰਦਾ। ਉਹ ਆਪਣੇ ਆਪ ਚ ਪਾਤਸ਼ਾਹ ਜੀ, ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ ਸੱਚਾ ਸੁੱਖ ਸੱਚੀ ਵਡਿਆਈ, ਜਿਸ ਕੇ ਸੇਤਿਨ ਜਾਤੇ ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ। ਜੀ ਦਾਨ ਦੇ, ਹਾਲਾਂਕਿ ਦਾਤਾ ਦਾਨ ਦਿੰਦਾ, ਜੀ ਦਾਨ ਦੇ ਭਗਤੀ ਲੈਣ, ਹਰਸ਼ੋਂ ਲੈਣ ਮਿਲਾਏ। ਇਹਦਾ ਅਰਥ ਹੋ ਗਿਆ ਸਾਧੂ। ਮੈਂ ਇਸ ਅਰਥ ਕਰਨ ਲੱਗਾ, ਸਾਧੂ ਦਾਤੇ ਦੀ ਤਰ੍ਹਾਂ ਹੈ। ਦਇਆ ਫਲ ਜਿਹੜਾ ਉਹਨੂੰ ਫਲ ਲੱਗਦਾ ਦਇਆ ਦਾ ਹੈ। ਉਹ ਸੱਚੀ ਮੁੱਚੀ ਐਸਾ ਰੁੱਖ ਹੈ ਜਿਹਦੇ ਅੰਦਰ ਦਇਆ ਦਇਆ ਹੈ। ਉਪਕਾਰੀ ਜੀਵੰਤ, ਉਪਕਾਰੀ ਦਰ ਤੇ ਪਰਉਪਕਾਰ ਕਰਨ ਲਈ, ਜੀਵੰਤ ਦਰ ਤੇ ਜਿੰਦਾ ਹੈ ਉਹ, ਸਿਰਫ ਸਾਧੂ ਜਿੰਦਾ ਪਰਉਪਕਾਰ ਕਰਨ ਵਾਸਤੇ। ਅੱਗੇ ਜੀ, ਪੰਖੀ ਚੱਲੇ ਦਿਸਾਵਰੀ, ਥੋੜੀ ਸੁਣੋ ਇਸ ਗੱਲ ਨੂੰ, ਜਿਹੜੇ ਗੁਰਮੁਖ ਜਨ ਉਹਦੀ ਸੰਗਤ ਵਿੱਚੋਂ ਨਵਾਜੇ ਜਾਂਦੇ ਨੇ, ਉਹ ਇੱਕ ਥਾਂ ਥੋੜੇ ਰਹਿੰਦੇ ਨੇ ਜੀ। ਉਹਦੇ ਕੋਲੋਂ ਬਖਸ਼ਿਸ਼ ਲਈ, ਸੰਗਤ ਕੀਤੀ, ਉਹ ਕੋਈ ਕਿਸੇ ਦੇਸ਼ ਚਲਾ ਗਿਆ, ਕੋਈ ਕਿਸੇ ਚਲਾ ਗਿਆ, ਬਹੁਤ ਦੂਰ ਚਲੇ ਗਏ। ਪੰਖੀ ਚਲੇ ਦਿਸਾਵਰੀ, ਉਸ ਸਾਧੂ ਦੀ ਸੰਗਤ ਕਰਕੇ ਜਿਨ੍ਹਾਂ ਨੂੰ ਇਹ ਬਖਸ਼ਿਸ਼ ਮਿਲੀ ਬੰਦਗੀ ਕਰਨ ਦੀ, ਉਹ ਕੋਈ ਕਿਤੇ ਚਲਾ ਗਿਆ, ਕੋਈ ਕਿਤੇ ਚਲਾ ਗਿਆ, ਪਰ ਉਹ ਜਾਂਦਿਆਂ ਕੀ ਕਹਿੰਦੇ, ਬਿਰਖਾ ਸਫਲ ਫਲੰਤ, ਸਾਡੀ ਇਹ ਹੀ ਅਰਦਾਸ ਤੇ ਅਸੀਸ ਹੈ ਕਿ ਹੇ ਸਾਧੂ ਤੂੰ ਸਦਾ ਹੀ ਫਲਦਾ ਰਹੇ ਤੇ ਤੇਰੇ ਕੋਲ ਲੋਕ ਸੁੱਖ ਲੈ ਕੇ ਜਾਣ। ਮੈਂ ਸਿਰਫ ਇੱਕ ਉਦਾਹਰਨ ਆਪ ਜੀ ਨੂੰ ਦੇਣ ਲੱਗਾ ਸਮਾਪਤੀ ਕਰਨ ਤੋਂ ਪਹਿਲਾਂ। ਮੈਂ ਤਕਰੀਬਨ 20 ਸਾਲ ਪਹਿਲਾਂ, 25 ਸਾਲ ਪਹਿਲਾਂ ਕਹਿ ਸਕਦਾ, ਇੱਕ ਕਿਤਾਬ ਪੜ੍ਹੀ, ਅੱਜ ਮੇਰੇ ਮਨ 'ਚ ਆਇਆ, ਯਾਦ ਆ ਗਿਆ। ਇਸ ਸਤੰਬਰ ਦੇ ਮਹੀਨੇ 'ਚ, 2 ਸਤੰਬਰ 1926 ਨੂੰ, ਇੱਕ ਬਹੁਤ ਬੰਦਗੀ ਵਾਲੀ ਰੂਹ ਨੇ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਆਪਣਾ ਸਰੀਰ ਛੱਡਿਆ। ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ, ਨਾ ਸੁਣਿਆ ਹੋਣਾ ਮੇਰਾ ਖਿਆਲ, ਨਹੀਂ, ਇੱਕ ਸਦੀ ਹੋ ਜਾਣੀ ਜੀ। ਮੈਂ ਕਹਿੰਦਾ ਹਰ ਰਾਗੀ, ਹਰ ਪ੍ਰਚਾਰਕ, ਹਰ ਬਾਬਾ ਉਹਨੂੰ ਭਾਈ ਸਾਹਿਬ ਭਾਈ ਹੀਰਾ ਸਿੰਘ ਦਾ ਜੀਵਨ ਪੜ੍ਹਨਾ ਚਾਹੀਦਾ ਹੈ। ਇਹ ਨਹੀਂ ਕਿ ਸਾਡੇ ਇਤਿਹਾਸ ਵਿੱਚ ਕਾਲ ਪੈ ਗਿਆ, ਬੰਦਗੀ ਵਾਲੇ ਹੋਏ ਨੇ, ਪਰ ਨੈਰੇਟਿਵ ਇਹੋ ਜਿਹਾ ਸਿਰਜਿਆ ਗਿਆ ਪਿਛਲੇ ਸਾਲਾਂ ਤੋਂ ਕਿ ਹਰ ਬੰਦਾ ਸਿਰਫ ਨੈਗੇਟਿਵ ਅਪਰੋਚ ਰੱਖ ਕੇ ਵੀ ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਭਾਈ ਹੀਰਾ ਸਿੰਘ ਦੇ ਬੱਚੇ ਹੈ ਜੀ, ਜਦੋਂ ਮੈਂ ਆਸਟ੍ਰੇਲੀਆ ਗਿਆ, ਨਿਊਕੈਸਲ, ਉਹਨਾਂ ਦਾ ਦੋਤਾ ਹੈ, ਬਜ਼ੁਰਗ ਹੈ। ਮੈਂ ਤੁਹਾਨੂੰ ਸਿਰਫ ਇੱਕ ਉਦਾਹਰਨ ਦੇਣ ਲੱਗਾ, ਮੈਨੂੰ ਅਰਥ ਕਰਨ ਵਿੱਚ ਸਹਾਇਤਾ ਹੋਈ। ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ ਹੋਏ ਆ, ਬੜੀ ਸੇਵਾ ਕੀਤੀ ਸਿੰਘ ਸਭਾ ਮੂਵਮੈਂਟ 'ਚ, ਬੜੀ ਸੇਵਾ ਕੀਤੀ। ਮੈਂ ਇੱਕ ਦਿਨ ਕਿਹਾ ਸੀ, ਉਹ ਕੀਰਤਨ ਇੰਨੇ ਕਮਾਲ ਦਾ ਕਰਦੇ ਸਨ, ਪੱਥਰ ਬੰਦੇ ਵੀ ਅੱਖਾਂ ਭੇਜ ਜਾਂਦੀਆਂ ਹੁੰਦੀਆਂ ਸਨ। ਲਿਖਤ ਭਾਈ ਵੀਰ ਸਿੰਘ ਦੀ ਤੇ ਅਦਾਇਗੀ ਭਾਈ ਹੀਰਾ ਸਿੰਘ ਦੀ। ਉਹਨਾਂ ਦਾ ਜਨਮ ਕਿਵੇਂ ਹੋਇਆ? ਇੱਕ ਉਦਾਸ ਆਪਣਾ ਸੇਵਾਪੰਥੀ ਹੋਏ ਨੇ ਬਾਬਾ ਰਾਮ ਕਿਸ਼ਨ ਜੀ, ਸੇਵਾਪੰਥੀ। ਮੈਂ ਵੈਸੇ ਯਤਨ ਕਰ ਰਿਹਾ ਜੀ, ਕਿਉਂਕਿ ਸਮਾਂ ਉਨਾ ਕੁ ਹੁੰਦਾ, ਜਿੰਨੀਆਂ ਗੁਰਮੁਖ ਪਿਆਰੀਆਂ ਰੂਹਾਂ ਸਾਡੇ ਪੰਥ ਵਿੱਚ ਹੋਈਆਂ, ਇੱਕ ਨੇ ਸੰਘਰਸ਼ੀਲ ਯੋਧੇ, ਇੱਕ ਉਹ ਨੇ ਜਿਨ੍ਹਾਂ ਨੇ ਸੰਘਰਸ਼ ਵੇਲੇ ਸਿਰ ਬੰਦਗੀ ਕੀਤੀ ਤੇ ਉਹਨਾਂ ਨੇ ਸੰਘਰਸ਼ ਵਾਲਿਆਂ ਦੀ ਬਹੁਤ ਸਪੋਰਟ ਵੀ ਕੀਤੀ। ਉਸ ਵਿੱਚ ਬਾਬਾ ਰਾਮਕ੍ਰਿਸ਼ਨ ਸੇਵਾ ਪੰਥੀ ਸਨ ਜੀ। ਇਹ ਜਿੱਥੇ ਜਾਂਦੇ ਸਨ ਕੀਰਤਨ ਦੀ ਮੰਡਲੀ ਨਾਲ ਰਹਿਣੀ। ਭਾਈ ਹੀਰਾ ਸਿੰਘ ਦੇ ਪਿਤਾ ਦਾ ਨਾਮ ਸੀ ਭਾਈ ਭਾਗ ਸਿੰਘ ਜੀ। ਉਹਨਾਂ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ। ਕੀਰਤਨ ਕਰਨ ਤੋਂ ਬਾਅਦ ਬਾਬਾ ਰਾਮਕ੍ਰਿਸ਼ਨ ਜੀ ਦਾ ਇੱਕ ਸੁਭਾਅ ਸੀ, ਜੇ ਬੈਠੇ ਰਹੇ 7-8 ਦਿਨ ਬੈਠੇ ਰਹੇ, ਉਹ ਬੈਠੇ ਰਹੇ, ਕੋਈ ਸਮੇਂ ਬਾਅਦ ਅੱਖ ਖੋਲੀ ਤੇ ਭਾਈ ਭਾਗ ਸਿੰਘ ਬੈਠੇ, ਉਹਨਾਂ ਦੇ ਘਰੋਂ ਵੀ ਨਾਲ ਬੀਬੀ। ਉਹਨਾਂ ਕਿਹਾ, ਜੀ ਤੁਸੀਂ ਅਜੇ ਗਏ ਨਹੀਂ, ਬਾਬਾ ਗੁਰੂ ਨਾਨਕ ਸਾਹਿਬ ਦੇ ਕੀਰਤਨੀਏ ਗਏ ਨਹੀਂ। ਭਾਈ ਭਾਗ ਸਿੰਘ ਜੀ ਨੇ ਨੀਵੀਂ ਪਾ ਲਈ, ਉਹ ਬੀਬੀ ਵੀ ਨੀਵੀਂ ਪਾਈ। ਉੱਥੇ ਇੱਕ ਗੁਰਮੁਖ ਪਿਆਰੇ ਬੈਠੇ, ਉਹਨੇ ਕਿਹਾ, ਬਾਬਾ ਜੀ ਇਹ ਗੁਰੂ ਨਾਨਕ ਸਾਹਿਬ ਦੇ ਕੀਰਤਨੀਏ ਨੇ, ਇਹਨਾਂ ਦੇ ਵਿਆਹ ਨੂੰ 15 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ, ਅਜੇ ਔਲਾਦ ਨਹੀਂ ਹੋਈ। ਪਤਾ ਨਹੀਂ ਕਿਸ ਵੱਧ ਚ ਆਏ, ਕਹਿੰਦੇ ਧੰਨ ਗੁਰੂ ਨਾਨਕ ਸਾਹਿਬ, ਧੰਨ, ਉਹ ਜ਼ਿਆਦਾ ਕਹਿੰਦੇ ਹੁੰਦੇ ਸਨ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਸਾਹਿਬ। ਇੱਕੋ ਦਮ ਕਹਿੰਦੇ, ਨਹੀਂ ਨਹੀਂ, ਗੁਰੂ ਨਾਨਕ ਸਾਹਿਬ ਦੇ ਕੀਰਤਨੀਏ ਦਾ ਘਰ ਖਾਲੀ ਨਹੀਂ ਰਹਿ ਸਕਦਾ। ਸ਼ਬਦ ਇੱਕੋ ਕਿਹਾ, ਤੁਹਾਡੇ ਘਰ ਹੀਰਾ ਆਵੇਗਾ,
ਤੇ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਕਰੇਗਾ। 12-13 ਮਹੀਨਿਆਂ ਬਾਅਦ ਭਾਈ ਸਾਹਿਬ ਦਾ ਜਨਮ ਹੋਇਆ ਤੇ ਨਾਮ ਭਾਈ ਹੀਰਾ ਸਿੰਘ ਰੱਖਿਆ, ਹੀਰਾ ਸਿੰਘ ਨਾਮ ਰੱਖਿਆ। ਗੁਰਮੁਖੋ ਉਹ ਰਾਤ ਨੂੰ ਕੀਰਤਨ ਕਰਦੇ ਹੁੰਦੇ ਸਨ ਇਕੱਲੇ ਬੈਠ ਕੇ, ਤੇ ਇਹਨਾਂ ਦੇ ਪਿਤਾ ਜੀ ਜਿਹੜੇ ਸਨ ਉਹ ਕੀਰਤਨ ਢੋਲਕੀ ਨਾਲ ਕਰਦੇ। ਉਦੋਂ ਵਾਜਾ ਨਹੀਂ ਸੀ ਆਇਆ, ਵਾਜਾ ਦਾ ਬਹੁਤ ਸਮਾਂ ਬਾਅਦ ਚ ਆਇਆ ਜੀ। ਭਾਈ ਹੀਰਾ ਸਿੰਘ ਜੀ ਦਾ ਜਨਮ ਹੋਇਆ, ਚੇਟਕ ਲੱਗ ਗਈ, ਉਹਨਾਂ ਬਾਬਾ ਅਤਰ ਸਿੰਘ ਜੀ ਦੀ ਸੰਗਤ ਕੀਤੀ, ਭਾਈ ਵੀਰ ਸਿੰਘ ਜੀ ਦੀ ਸੰਗਤ ਕੀਤੀ। ਬਾਬਾ ਨੰਦ ਸਿੰਘ ਜੀ ਦੇ ਕੋਲ ਕੀਰਤਨ ਕਰਦੇ ਰਹੇ ਭਾਈ ਹੀਰਾ ਸਿੰਘ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਪਣੀ ਜੀਵਨੀ ਚ ਲਿਖਿਆ ਉਹ ਕੀਰਤਨ ਕਰਨ ਆਏ ਤੇ ਸੰਗਤ ਚ ਬੈਠੇ ਪ੍ਰੋਫੈਸਰ ਸਾਹਿਬ ਕਹਿੰਦੇ ਮੇਰੇ ਨਾਲ ਬੈਠੇ ਬੰਦੇ ਦੋ ਉਹ ਭੈੜੇ ਸ਼ਬਦ ਗੰਦੇ ਸ਼ਬਦ ਬੋਲੇ ਭਾਈ ਸਾਹਿਬ ਨੇ, ਅਪ ਸ਼ਬਦ ਬੋਲੇ। ਜਿਵੇਂ ਸਾਡੀ ਬਿਰਤੀ ਹੁੰਦੀ ਹੈ ਨਾ ਕਿਸੇ ਬੰਦੇ, ਵੇਖੋ ਇੱਕ ਹੁੰਦਾ ਸਕਾਰਾਤਮਕ ਸੋਚ ਲੈ ਕੇ ਵਿਰੋਧੀ ਬਣਨਾ, ਇੱਕ ਹੁੰਦਾ ਵਿਰੋਧੀ ਬਣ ਕੇ ਵਿਰੋਧ ਕਰਨਾ, ਦੋਨਾਂ ਚ ਫਰਕ ਹੈ ਜੀ। ਸਕਾਰਾਤਮਕ ਸੋਚ ਲੈ ਕੇ ਵਿਰੋਧੀ ਬਣਨਾ ਚੰਗੀ ਆਪੋਜੀਸ਼ਨ ਹੁੰਦੀ ਹੈ, ਤੇ ਜਿਹੜਾ ਹੈ ਹੀ ਵਿਰੋਧੀ ਉਹਨੇ ਵਿਰੋਧ ਕਰਨਾ, ਯਾਦ ਰੱਖੋ ਉਹਨੂੰ ਕੋਈ ਚੰਗਾ ਨਹੀਂ ਦਿਸਦਾ ਹੁੰਦਾ। ਉਹਨਾਂ ਨੇ ਸ਼ਬਦ ਕਿਹਾ ਆ ਗਿਆ ਤੇ ਉਹ ਲਫ਼ਜ਼ ਨੇ ਮੈਂ ਵਰਤਨੇ। ਪ੍ਰੋਫੈਸਰ ਸਾਹਿਬ ਕਹਿੰਦੇ ਮੈਂ ਸ਼ਬਦ ਤਾਂ ਸੁਣ ਲਿਆ, ਮੇਰਾ ਮਨ ਖੱਟਾ ਜਿਹਾ ਹੋ ਗਿਆ। ਜਦੋਂ ਭਾਈ ਸਾਹਿਬ ਕੀਰਤਨ ਕਰਨ ਲੱਗੇ, ਕੀਰਤਨ ਸੁਣਿਆ, ਵਖਿਆਣ ਸ਼ੁਰੂ ਕੀਤਾ, ਕਹਿਣ ਲੱਗੇ ਉਹ ਬੰਦੇ ਮੈਂ ਭੁੱਬਾਂ ਮਾਰ ਕੇ ਰੋਂਦੇ ਦੇਖੇ ਜਿਹਨਾਂ ਨੇ ਸ਼ਬਦ ਭੈੜੇ ਵਰਤੇ ਸਨ। ਤੁਸੀਂ ਦੇਖੋ ਕਿਹੋ ਜਿਹਾ ਇਰਦਾ ਹੋਵੇਗਾ। ਭਾਈ ਸਾਹਿਬ ਬਿਮਾਰ ਹੋ ਗਏ ਕਿਉਂਕਿ ਖੇਚਲ ਬੜੀ ਸੀ, ਪੜ੍ਹੀ ਜਾਣਾ ਜਾਂ ਵੇਖੋ ਗੁਰਮੁਖੋ ਤੁਸੀਂ ਬੈਠੇ ਹੋ, ਤੁਹਾਡੇ ਇੰਜੀਨੀਅਰ ਬੈਠੇ, ਡਾਕਟਰ ਬੈਠੇ, ਕਹਿਣਾ ਬਹੁਤ ਸੌਖਾ ਹੁੰਦਾ ਮਾਈਕ ਤੇ, ਜਿੰਨੀ ਐਨਰਜੀ 24 ਘੰਟੇ ਇੱਕੋ ਗੱਲ ਚੱਲੀ ਜਾਂਦੀ ਹੈ। ਭਾਈ ਸਾਹਿਬ ਬਿਮਾਰ ਹੋ ਗਏ। ਸਰਦਾਰ ਧਰਮ ਸਿੰਘ ਠੇਕੇਦਾਰ ਹੋਣ ਜਾਂ ਪਾਰਲੀਮੈਂਟ ਨਹੀਂ ਬਣਿਆ ਜਿਹੜਾ ਹਿੰਦੁਸਤਾਨ ਭਾਰਤ ਦਾ, ਉਹ ਇੰਨਾ ਪਿਆਰ ਕਰਦੇ ਸਨ। ਉਹਨਾਂ ਨੇ ਵੈਦ ਨੂੰ ਕਿਹਾ ਦਿੱਲੀ ਇੱਕ ਵਾਰੀ ਭਾਈ ਹੀਰਾ ਸਿੰਘ ਨੂੰ ਸਟੇਜ ਤੇ ਬਿਠਾ ਦੇ ਤੰਦਰੁਸਤ ਕਰਕੇ, ਜਿੰਨਾ ਭਾਈ ਹੀਰਾ ਸਿੰਘ ਦਾ ਭਾਰ ਮੈਂ ਇੰਨੀ ਤੋਲ ਕੇ ਤੈਨੂੰ ਚਾਂਦੀ ਦੇ ਦਿਆਂਗਾ। ਠੀਕ ਹੋ ਸਕਦਾ ਹੈ ਦੁਬਾਰਾ ਸਟੇਜ ਤੇ ਬੋਲੇਗਾ ਕਦੀ? ਭਾਈ ਸਾਹਿਬ ਸਿਹਤ ਵਿਗੜਦੀ ਗਈ। ਮੈਂ ਤਾਂ ਕਿਹਾ ਆਹ ਜਿਹੜਾ ਸਲੋਕ ਪੜ੍ਹਿਆ ਆਪਾਂ, ਭਾਈ ਸਾਹਿਬ ਦੇਹਰਾਦੂਨ ਸਨ, ਡਾਕਟਰ ਖੁਦਾ ਦਾ ਸ਼ਾਇਦ ਤੇ ਡਾਕਟਰ ਬਲਬੀਰ ਸਿੰਘ, ਭਾਈ ਵੀਰ ਸਿੰਘ ਦੇ ਭਰਾਤਾ, ਦੋਨਾਂ ਸੇਵਾ ਸਨ। ਭਾਈ ਸਾਹਿਬ ਨੇ ਚਲਾਣੇ ਤੋਂ 2 ਦਿਨ ਪਹਿਲਾਂ 2 ਸਤੰਬਰ 1 ਸਤੰਬਰ ਨੂੰ 31 ਅਗਸਤ ਨੂੰ ਉਹਨਾਂ ਕਾਗਜ਼ ਮੰਗਾਇਆ ਤੇ ਆ ਤੁਕ ਬੈਠ ਕੇ ਕੰਬ ਕਮਜ਼ੋਰ ਬਹੁਤ ਹੋ ਗਏ ਸਨ, ਕੰਬਦੇ ਹੱਥਾਂ ਨਾਲ ਸਲੋਕ ਲਿਖਿਆ, ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ। ਉਹਨਾਂ ਦੇ ਅਰਥ ਸਾਧੂ ਕੀਤੇ ਕਿ ਜੋੜਨ ਵਾਲਾ, ਨਾਮ ਦੇਣ ਵਾਲਾ ਦਾਤਾ ਸਾਧੂ ਰੂਪ ਚ, ਉਹਦੇ ਕੋਲ ਦਇਆ ਹੀ ਫਲਕ ਹੈ, ਸੱਚੀ ਉਹ ਰਹਿੰਦੀ ਦਿਆਲਨ ਸਰਬੱਤਰ ਜੀ ਆ। ਉਪਕਾਰੀ ਜੀਵੰਤ, ਉਹ ਜਿਉਂਦਾ ਸਿਰਫ ਪਰ ਉਪਕਾਰ ਲਈ। ਪੰਖੀ ਚਲੇ ਦਿਸਾਵਰੀ ਤੂੰ ਬਿਰਖਾ ਸਫਲ ਫਲੰਤ। ਉਹਨਾਂ ਨੇ ਤੁਕ ਲਿਖ ਕੇ ਜੀ, ਦੋਨੋਂ ਇਸ ਤੁਕਾਂ ਲਿਖ ਕੇ 3-4 ਵਾਰੀ ਪੜ੍ਹੀਆਂ। ਸਰੀਰ ਛੱਡਣ ਵੇਲੇ ਭਾਈ ਹੀਰਾ ਸਿੰਘ ਜੀ ਨੇ ਕਿਹਾ ਇਹ ਮੇਰਾ ਕਾਗਜ਼ ਤੇ ਮੇਰਾ ਵਾਜਾ ਭਾਈ ਵੀਰ ਸਿੰਘ ਜੀ ਨੂੰ ਦੇ ਦਿਓ, ਮੈਂ ਦੁਨੀਆਂ ਤੋਂ ਜਾ ਰਿਹਾ ਹਾਂ। ਮੈਨੂੰ ਤਾਂ ਯਾਦ ਆ ਗਿਆ, ਮੈਂ 25 ਸਾਲ ਪਹਿਲਾਂ ਪੜ੍ਹੀ, ਅੱਜ ਮੈਂ ਕਿਤਾਬ ਕਢਾਈ, ਮੈਨੂੰ ਯਾਦ ਆ ਗਿਆ। ਉਹਨਾਂ ਨੇ ਇਹ ਅਰਥ ਕੀਤੇ ਕਿ ਪੰਖੀ ਚਲੇ ਦਿਸਾਵਰੀ ਬਿਰਖਾ ਸਫਲ ਫਲੰਤ, ਤੂੰ ਫਲਦਾ ਰਹੇ, ਤੂੰ ਜਿਉਂਦਾ ਰਹੇ, ਤੇਰੇ ਕੋਲ ਆਉਣ ਵਾਲੇ ਜੀ ਦਾਨ ਲੈਂਦੇ ਰਹਿਣ। ਭਾਈ ਸਾਹਿਬ ਜੀ ਨੇ 2 ਸਤੰਬਰ 1926 ਨੂੰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਮੈਂ ਤਾਂ ਬੇਨਤੀ ਕੀਤੀ, ਇਹ ਜਿਹੜਾ ਪਵਿੱਤਰ ਸਲੋਕ ਹੈ ਇਹ ਉਸ ਸਾਧੂ ਦੀ ਵਿਆਖਿਆ ਕਰਦਾ, ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ। 3 ਸਲੋਕ ਸਨ, ਮੈਂ ਜ਼ਿਆਦਾ ਸਮਾਂ ਤਾਂ ਲੈ ਲਿਆ, ਪਹਿਲਾ ਦਿਨ ਸੀ, ਕਿਉਂਕਿ ਮੈਨੂੰ ਪਤਾ ਤੁਸੀਂ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ। ਆਪ ਸਭ ਦਾ ਧੰਨਵਾਦ ਜੀ। ਇਸੇ ਸਲੋਕ ਨੂੰ ਕੱਲ੍ਹ ਮੈਂ ਅੱਗੇ ਅਰਜ਼ ਕਰਾਂਗਾ, ਪਰ 3 ਸਲੋਕ ਆਪਾਂ ਫਿਰ ਵਿਚਾਰਾਂਗੇ। ਥੋੜ੍ਹਾ ਜਿਹਾ ਨਾਮ ਜਪ ਲਈਏ ਜਿੰਨਾ ਜਾਣਾ। ਇਹ ਮੈਂ ਚਲੋ ਕਹਿ ਦਿੰਦਾ ਜਾਓ, ਪਰ ਮੈਨੂੰ ਇੱਕ ਗੁਰਮੁਖ ਪਿਆਰੇ ਸਰੀ ਟੋਕਿਆ ਸੀ, ਕਹਿੰਦੇ ਨੇ ਲੋਕਾਂ ਨੂੰ ਨਾਮ ਜੋੜਨ ਤੋਂ ਭਜਾਉਂਦੇ ਕਿਉਂ? ਪਰ ਤੁਸੀਂ ਕਰੋ ਕਿਰਪਾ, ਪਹਿਲਾਂ ਦਾਸ ਬੋਲੇਗਾ, ਫਿਰ ਖਾਲਸਾ ਜੀ ਤੁਸੀਂ ਬੋਲਿਓ,
ਤੀਜੇ ਹਿੱਸੇ ਵਿੱਚ ਬੀਬੀਆਂ ਭੈਣਾਂ, ਮੈਂ ਕੱਲ੍ਹ ਇੰਨਾ ਸਮਾਂ ਨਹੀਂ ਲਾਵਾਂਗਾ, ਕਿਤੇ ਸੋਚੋ ਵੀ ਕੱਲ੍ਹ ਨਹੀਂ ਜਾਣਾ, ਟਾਈਮ ਬੜਾ ਲਾ ਦਿੰਦਾ। ਅੱਜ ਤਿੰਨ ਸਲੋਕ ਸਨ ਤਾਂ ਮੈਂ ਲਾਇਆ, ਆ ਜ਼ਰੂਰ ਜਾਇਓ, ਕਰੋ ਕਿਰਪਾ ਜੀ ਸਾਰੇ। ਬਸ ਇਉਂ ਜੋ ਅੱਜ ਸਤਿਗੁਰਾਂ ਨੇ ਕਿਹਾ ਹੈ ਨਾ, ਵਾਹਿਗੁਰੂ ਇਹ ਬੈਰਾਗ ਦਾ ਫਲ ਬਖਸ਼ਦੇ ਜੀ ਹੁੰਦੇ ਜੀ। ਉਹਨਾਂ ਦੇ ਗੁਰੂ ਸਾਹਿਬ ਕਹਿੰਦੇ ਮੱਥੇ ਦੇ ਭਾਗ ਚੰਗੇ ਜਿਨ੍ਹਾਂ 'ਚ ਬੈਰਾਗ ਪੈਦਾ ਹੋ ਜਾਏ। ਕਰੋ ਕਿਰਪਾ, ਤਿੰਨ ਹਿੱਸਿਆਂ ਵਿੱਚ ਜਪੀਏ ਜੀ।

ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਰਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਰਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਠ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਂਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ

ਸਤਿਕਾਰ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਅਨਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜੇ ਸਜ ਦੀਵਾਨਾਂ 'ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 'ਚ ਪੌੜੀ ਨੰਦ ਸਾਹਿਬ ਜੀ ਕੇ ਜਾਪ ਇਸ ਮੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫਲਪੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੇ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁੱਖ ਵਾਗ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਨਾਬ ਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

0: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਿਭਾਗ ਆਪ ਜੀ ਨੇ ਸੰਧਿਆ ਦਵਾਨਾ ਚ ਹਾਜ਼ਰੀਆਂ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਸਮਸਤ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਕਰੋ ਗੁਰੂ ਸਿੱਖੀ ਜੀ ਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ, ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ, ਦੁਖ ਲਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਨਹਿ ਛੁੱਟਹਿ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵਹੁ ਸੋਹਿਲਾ, ਸਿਵਰੇ ਹੋ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਸਦਾਤੇ ਘਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ, ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ।

ਹੋ ਪਹੁਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇਧੇ ਆਵਨ ਰਾਗ ਆਸਾ ਮਹਿਲਾ ਪਹਿਲਾ ਛਿਅ ਘਰ ਛਿਅ ਗੁਰ ਛਿਅ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕ੍ਰਿਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਓਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸ੍ਰਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਮੋ ਨਿਧ ਆਵੇ ਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸਾਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦਾ ਕੋਟ ਕੋਟਾਂ ਸ਼ੁਕਰ ਹੈ। ਸੁਰੇ ਆਪ ਜੀ ਦੀ ਹਜ਼ੂਰ ਸੰਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾਸ ਹੋਣੇ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ। ਸੁਖਾਂ ਨਾਲ ਬਤੀਤ ਹੋਇਆ ਰਹਿਣਾ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣ ਆਪ ਚੱਲ ਕੇ ਬਿਰਾਜਮਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਮਰਤ ਜਾਗਰਤਾ ਵਿਸ਼ ਕੇ ਦਰਸਨਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ।

ਫੇਰ ਯਾਦ ਨਹੀਂ ਰਿਹਾ।

because

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ

ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ブルー、
1: はい、
0: ブルー。

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

はい。

Vaheguru. Vaheguru.

ਵਾਹਿਗੁਰੂ ਵਾਹਿਗੁਰੂ ਵਾਹਿ

Vahe Guru, Vahe Guru, Vahe Guru, Vahe Guru, Vahe Guru.

guru

Ah,

Well,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru.

वाहे गुरु, वाहे गुरु।

Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru.

Ay, güey.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ.

Vaheguru, Vaheguru, Vaheguru.

ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਸਿਮਰਤੀ ਪੇਖੇ ਸਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸਤਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਹਿਤ੍ਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੰਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ।

ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮੇਟੈ ਅਭਿਮਾਨ ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀ ਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਰੀਨਾ ਹਰ ਹਰ ਨਾਮ ਤਿੰਨ ਘਰ ਘਰ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ ਸੁਖ

ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੇ ਹਰਨਾਮ ਸਰੋਕ ਨਿਰਗੁਣੀ ਆਰ ਏਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੋਂ ਸਾਜ ਸਵਾਰ ਸੀਂਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਹਿਆ ਪ੍ਰਸਾਗ ਸੈਣ ਮੁਖਿਆ ਪਿਆ ਬੈਠ ਕਵ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ ਲੇਹੋ ਤਾਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੇ ਹੈ ਸੁਤ ਭਰਾਤ ਮੀਤ ਬੰਤਾ ਸੰਗ ਹੱਸੇ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਮੁਲਾ ਜਿਹ ਪ੍ਰਸਾਦ ਭੋਗੇ ਸਵਰ ਸਾ ਸਗਲ

ਇਸ ਸਿਉ ਪ੍ਰੀਤ ਨਾ ਕਰੇ ਨਿਵਾਰ ਜਾ ਕੀ ਸੇਵਾ ਨਾਵ ਨਿਧ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜਿਉ ਠਾਕੁਰ ਸਤ ਸਦਾ ਹਜੂਰੇ ਤਾਂ ਕੋ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰੱਖ ਨਿਹਾਰ ਪਾਰ ਰਤਨ ਤਿਆਗ ਕੌੜੀ ਸੰਗ ਰਹਿ ਚੈ ਸਾਚ ਛੋੜ ਝੂੜ ਸੰਗ ਮਚੈ ਜੋ ਛੱਡਨਾ ਸੋ ਅਸਤਰ ਕਰਮਾਨੇ ਜੋ ਹੋਵਣ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ੍ਰਮ ਕਰੇ ਸੰਗ ਸੁਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਤੋਹੇ ਗਰਤ ਵਿਪਰੀਤ ਭਸਮ ਸੰਗ।

ਬਿਠਾਵੇ, ਕਰ ਗਏ ਲਿਹ ਓੜ ਨਿਭਾਵੇ। ਕਹਾਂ ਬੁਝਾਰ ਬੁਝਾਇ ਡੋਰਾ ਨਿਸ ਕਹੀਐ ਤਉ ਸਮਝ ਆਏ ਭੋਰਾ, ਕਹਾਂ ਬਿਸਨ ਪਦਗਾਵੇ ਗੁੰਗ ਜਤਨ ਕਰੈ ਤਉ ਪੀਹੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਉਤਰੈ। ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਜਤਾ, ਸਿਉ ਪ੍ਰੀਤ ਪਰਵਾਕੇ ਗ੍ਰਹਿ ਭੀਤਰ ਬਸ ਹੈ। ਅੰਧ ਕੇਲ ਮਾਇਆ ਰੰਗ ਰਸ ਹੈ, ਜਿਹੜੇ ਕਰ ਮਾਣ ਨੈ ਮਣੇ ਪ੍ਰਤੀਤ ਕਾਲ ਨਾ ਆਵੇ। ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂੜ ਵਿਕਾਰ ਮਹਾਂ ਲੋਭ ਧਰੋਹ, ਆਹੋ ਜੁਗਤ ਬਿਹਾਨੇ।

ਪਾਸੇ ਤੀ ਕਰ ਜਾਵੇ। ਜੇ ਪ੍ਰਸਾਦ ਅਰੋ ਕੰਚਨ ਦੇਹੀ ਲੇਵ ਲਾਭ ਤਿਸ ਰਾਮ ਸਨੇਹੀ। ਜੇ ਪ੍ਰਸਾਦ ਰਾਵਲ ਹਰਤ ਮਨ ਸੁਖ ਪਾਵੇ ਹਰ ਹਰ ਜਸ ਕਹਤ। ਜੇ ਪ੍ਰਸਾਦ ਤਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕ ਕਿਰਪਾ ਤਾਕੈ। ਜੇ ਪ੍ਰਸਾਦ ਰਿਕੋ ਨਾ ਪਹੁੰਚੈ ਮਨ ਸਾਥ ਸਾਥ ਸਿਮਰੋ ਪ੍ਰਭੂ ਤੇ। ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਗੀ ਭਗਤ ਕਰੇ। ਜੇ ਪ੍ਰਸਾਦ ਭੁੱਖਣ ਪਹਿਰੀ ਜੈ ਮਨ ਤਿਹ ਸਿਮਰਤ ਕਿਉ ਆਲਸ ਕੀ ਜੈ। ਜੇ ਪ੍ਰਸਾਦ ਅਸਵ ਅਸਤਿਸ ਵਾਰੀ ਮਨ ਤਿਸ ਪ੍ਰਭ ਕੋ ਕਬ ਹੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਿਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬੰਤ ਬਨਾਈ ਉਠਦ ਬੈਠਦ ਸਦ ਤਿਸੇ ਧਿਆਈ। ਤਿਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁਨ ਬਵਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ। ਜੇ ਪ੍ਰਸਾਦ ਤੂੰ ਵਿਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹਿ। ਜੇ ਪ੍ਰਸਾਦ ਸੁਣਹੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਬਸਨਾ। ਜੇ ਪ੍ਰਸਾਦ ਹਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ। ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤੇ ਆਗ ਬਰਕਤ ਲਾਗਹੁ ਗੁਰ ਪ੍ਰਸਾਦ ਨਾਨਕ ਮਨ ਜਾਗਹੁ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੋਂ ਤਾਂ ਕੋ ਜਾਵ। ਜੇ ਪ੍ਰਸਾਦ ਤੇਰੇ ਕਾਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ।

ਸੋ ਗਿਆਨ ਸਾਧਕ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਉਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕ ਮਹਿਮਾ ਵਰਣੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਹਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪਰਫੁਲੈ

ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕੇ ਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾ ਹੀ ਕੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ।

ਆਵੇ। ਸਾਧ ਸੰਗ ਬਹੁਤ ਗੋਚਰ ਲਹਿ, ਸਾਧੂ ਕਹਿ ਸੰਗ ਅਜਰ ਸਹਿਜ, ਸਾਧਕ ਸੰਗ ਬਸੈ ਥਾਨ ਊਚੇ, ਸਾਧੂ ਕਹਿ ਸੰਗ ਮਹਿਲ ਪਹੁੰਚੇ, ਸਾਧਕ ਸੰਗ ਦ੍ਰਿੜ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਦਾਨ, ਨਾਨਕ ਸਾਧੂ ਕਹਿ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ, ਸਾਧੂ ਕਹਿ ਸੰਗ ਸੋ ਧਨ ਪਾਵੇ, ਜਿਸ ਧਨ ਤੇ ਸਭ ਕੋ ਵਰਸਾਵੇ,

ਦੱਸੈ। ਸਾਧਕ ਸੰਗ ਸੁਨੋ ਹਰਨਾਵ, ਸਾਧ ਸੰਗ ਹਰ ਕੇ ਗੁਣ ਗਾਵ, ਸਾਧਕ ਸੰਗ ਨ ਮਨ ਤੇ ਵਿਸਰੈ, ਸਾਧ ਸੰਗ ਸਰਪਰ ਨਿਹਤਰੈ, ਸਾਧਕ ਸੰਗ ਲੰਘੈ ਪ੍ਰਭ ਮੀਠਾ, ਸਾਧੂ ਕੈ ਸੰਗ ਘੜ ਘੜ ਡੀਠਾ।

ਸਾਧਕ ਸੋਭਾ ਮੂਹਤੇ ਮੂਤੀ ਸਾਧਕ ਸੋਭਾ ਮੂਹਤੇ ਮੂਤੀ ਸਾਧਕ ਸੋਭਾ ਸਾਧ ਬਣਿਆ ਹੀ ਨਾਨਕ ਸਾਧ ਪ੍ਰਭ ਭੇਜਿਆ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖੇ ਇਕਸਮਿਨ ਕੋਏ ਨਾਨਕ ਕਹੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ।

ਆਗੇ ਤੁਲਪਵਾਨ ਬ੍ਰਹਮ ਗਿਆਨੀ ਕਹਿ ਧੀਰ ਦੇਖ ਜਿਉ ਬਸਦਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਗੁਨਾਉ ਨਾਨਕ ਜਿਉ ਪਾਵ ਕਸੈ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈ ਨ ਲਾਗੇ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਰ ਉਪਰਿ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਮਹਾਨ ਬ੍ਰਹਮ ਗਿਆਨੀ ਉਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਹਿ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕਿਰੀ ਨਾਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬ੍ਰਹਣ ਪਹਿਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ ਤੇ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ

ਖਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਵਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਦ ਜਿਦ ਘਰ ਰਾਖਿਆ ਤੈਸਾ ਤਿਲ ਲਾਓ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵ ਐ ਸੋਈ ਫਨ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਰਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਬਾਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਾਣੇ ਅੰਤਰ ਪਾਰ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬੇਦੇ ਅਨਕ ਪ੍ਰਕਾਰ ਅਸਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਹਿ ਤੀਰਥਵਾਸੀ ਕਈ ਕੋਟ ਬਨ ਭ੍ਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾਵ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਦੇ ਕਾ ਅੰਤ ਨ ਪਾਵੇ ਕਈ ਕੋਟ ਭੈ ਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਹੈ ਕਈ ਕੋਟ ਮਾਇਆ ਸਰਵ ਮਾਹੇ ਕਈ ਕੋਟ ਪ੍ਰਦੇਸ ਪ੍ਰਮਾਹੈ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨ ਹੈ ਕਰਤਾ ਰਤਨਾ

ਨਾਨਕ ਗਰਭ ਗਲੇ ਅਸਪਤੀ ਜਿਸ ਕੈ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋਵਤ ਸੁਆਣ ਜੋ ਜਾਣੇ ਮੈਂ ਜੋ ਬਣਵੰਤ ਸੋਵਤ ਬਿਸ਼ਟਾ ਕਾ ਜੰਤ ਆਸ ਕਹੋ ਕਰਵੰਤ ਕਹਾਵੇ ਜਨਮ ਮਰੇ ਬਹੁ ਜੋਨ ਪ੍ਰਭਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ।

ਕਿਲੋ ਥਾ ਸੰਤ ਕੇ ਦੁੱਖ ਕੀ ਜੜ ਕਿਸ ਨਾ ਹੈ ਆਪਣ ਬੀਜ ਆਪੇ ਹੀ ਖਾ ਹੈ ਸੰਤ ਕੇ ਦੁਖੀ ਕੋ ਵਰਨ ਰੱਖ ਨੁਹਾਰ ਨਾਨਕ ਸੰਤ ਭਾਵ ਹੈ ਤਾਂ ਲੈ ਉਬਾਰ ਸੰਤ ਕਾ ਦੁਖੀ ਓਬੇ ਲਾਏ ਜੋ ਜਲ ਬਿਹੂਨ ਬਸਰੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵਕ ਇੰਦਰ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟੇ ਇਕੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇਰਾਤ ਸੰਤ ਕਾ ਦੁਖੀ ਸਦ ਮਿਥਿਆ ਕਰਤ ਕਿਰਤਨਿੰਦ ਕਾ ਤੁਰਹੀ ਪੈ ਨਾਨਕ ਜੋਤਿ ਭਾਵੈ ਸੋ ਹੀ ਥਿਆ।

ਨੇ ਸੱਚਾ ਸੋਏ ਸਭ ਕਰ ਤਿਸ ਕੇ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਿਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਜ ਗਿਰਾਸ ਸਭ ਕਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੋ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਿਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨੋ ਸਿਮਰਾਹੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੂਹ ਪਰਮ ਪਉ ਜਾਏ ਅਸਪਦੀ ਮਾਨੋ ਕੀ ਟੇਕ ਬ੍ਰਿਥੀ।

ਨਿਹਾਲ ਉਨਕੀ ਸੇਵਾ ਸੋਈ ਲਾਂਘ ਜਿਸਨੋ ਕਿਰਪਾ ਕਰੇ ਵਿਡਭਾਗੇ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰ ਗੌਤਮ ਕਰਮਾਨ ਜੋ ਕਿਸ ਕਰੇ ਸੁਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋ ਵੈ ਸੋਹੇ ਕਰਨੇ ਹਾਰ ਪਛਾਣੇ ਸੋਏ ਜਿਸ ਕਾ ਸਾ

ਗਿਆਨ ਧਿਆਨ ਨਾਮ ਕੇ ਧਾਰੇ ਅਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਕਾਰ ਨਾਮ ਕੇ ਧਾਰੇ ਪੁਰੀਆ ਸਭ ਭਵ ਨਾਮ ਕੇ ਸੰਗ ਉਦਰੇ ਸੁਣ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤਿ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਿਝਾਏ ਤਿਸਹਿ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੁ ਉਪਦੇਸ਼ ਸਾਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂ ਜੈ ਜੈ ਕੋਈ ਨਾਮ ਜਪ ਤਾਂ ਕੀ ਗਤ ਹੋਏ ਆਪ ਸਤ ਕੀ ਅਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਸੁ ਕਰਨੇ ਹਾਰ ਵਰਨ ਬੂਝ ਕਰਤ ਵਿਚਾਰ ਕਰਦੇ ਕਿਵੇਂ ਤਨ ਜਾਣੇ ਕੀ ਹੈ ਨਾਨਕ ਜੋਤ ਭਾਵ ਸੁਵਰਤੀ ਆ ਬਿਸਮਣ ਬਿਸਮ ਭੈ ਬਿਸਮਾਦ ਜਿਨ ਬੂਝਿਆ ਜਿਨ

ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਹਿਵਤਨ ਸਾਰ ਅਸਪਦੀ ਸੰਤ ਜਨਾ ਮਿਲ ਕਰਹੁ ਵਿਚਾਰੇ ਸਿਮਰਨਾਵੇਂ ਆਧਾਰ ਅਵਰੇ ਉਪਾਵ ਸਭ ਮੀਤ ਵਿਸਾਰੁ ਚਰਨ ਕਮਲ ਦਿਤ ਮਹਿਰ ਧਾਰੋ

ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਬਾਤੂ ਲੈ ਆਨੇ ਭਗਤ ਬਿਨਾ ਬੋ ਡੁੱਬੇ ਸਿਆਨੇ

ਪਰਮ ਪਦ ਪਾਈ ਇਹਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰੇ ਅੰਦਰ ਪੂਜੇ ਗੁਰ ਕੇ ਪੈਰ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਨੰਦ ਗੁਣ ਗਾਵ ਪ੍ਰਭ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਭਜਨ ਹਰ ਕੇ ਗੁਣ ਗਾਵ ਪ੍ਰਾਣ ਤਰਨ ਕਾ ਇਹ ਹੈ ਸੋ ਆਓ ਆਠ ਪਹਿਰ ਪ੍ਰਭੇਖੋ ਨੇਰਾ ਮੇਟੈ ਅਗਿਆਨ ਬਿਨਸੈ ਅੰਧੇਰਾ ਸੁਣ ਉਪਦੇਸ ਹਿਰਦੈ ਵਸਾਵ ਮਨ ਚੇ ਨਾਨਕ ਫਲ ਪਾਉ ਹਲਤ ਪਲ ਤੋ ਲਿਹ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲੇ ਬਲਾਏ ਦੁਖ ਦਰਦ ਮਨ ਤੇ ਭਉ ਜਾਏ ਸਾਚੇ ਵਾਪਾਰ ਕਰਹੋ ਵਾਪਾਰੀ ਦਰਗਹਿ ਨਿਭ ਹੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਿਹ ਤੇ ਦੂਰ ਕਹਾਂ ਕੋ ਜਾਏ ਬਰੇ ਰਾਖਨ ਹਾਰ ਤਿਆ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ

ਮਾਹੇ ਚਾਰ ਗੁਣ ਦੇ ਦਿਸੇ ਸਮਾਹੇ ਤਿਸ ਤੇ ਪਹਿਣਾ ਹੀ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਹਰ ਸੂਰ ਨਖੇਤਰ ਮੈਂ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪੇ ਅਡੋਲ ਨ ਕਬਹੂ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣੇ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਹੋ ਸੁਆਮੀ ਓਤ ਪੋਤ ਗੁਰ ਪ੍ਰਸਾਦ ਪ੍ਰਭ ਕਾ ਰਾਸ ਨਾਨਕ ਤਿਨ ਮਹਿ ਏਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੈ ਸਭ ਧਰਮ ਸੰਤ ਜਨਾ ਸੁਣਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ।

ਜਨੇ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨੇ ਆਪ ਬੁਝਾਏ ਸਰਭੂਤ ਆਪ ਰਤਾਰਾ ਸਰਬ ਨੈਣ ਆਪੇ ਖਨਹਾਰਾ ਸਗਲ ਸਮਗਰੀ ਜਾਕਾਂ ਤਨਾ ਆਪਣ ਜਾਸੇ ਆਪ ਹੀ ਸੁਣਾ।

ਧਾਰੀ ਸਭ ਸਾਜ ਹੋਤ ਪੋਤਾ ਪ੍ਰਸੰਗ ਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕਿਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਹੇ ਸੁਹਾਓ ਜਨ ਕੈ ਸਾਗ ਜਨ ਕੈ

ਗਾਵਾ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦੱਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾ ਆਵੇ ਤੋਟ

ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ,

ਤੀਰਥ ਨਾਵਾਂ ਜੇਤ ਸਭਾਵਾਂ ਵਿਣ ਭਾਣੇ ਕੇ ਨਾਹੇ ਕਰੀ ਜੇ ਤੀਸਰ ਠੂ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ

ਮਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਗਹੀ ਨਾ ਜਾਏ ਜੇ ਕੋ ਕਹੈ ਪਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਹੇ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਛੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਹੇ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਦ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ

ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਗਮਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁ ਭਗਤ

ਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਘ ਅਲਵਡ ਤਿਆਗ ਕਮਾਹੇ ਅਸੰਘ ਪਾਪੀ ਪਾਪ ਕਰ ਜਾਹੇ ਅਸੰਘ ਕੂੜਿਆਰ ਕੂੜੇ ਫਿਰਾਹੇ ਅਸੰਘ ਮਲੇਸ਼ ਬਲ ਭਖ ਖਾਹੇ ਅਸੰਘ ਨਿੰਦਕ ਸਿਰ ਕਰੇ ਭਾਰ

ਲੇਹ ਕੁਰਾਨ ਤੇ ਤਵਾਰ ਨਾ ਜੋਗੀ ਜਾਣੇ ਰੁਤ ਮਾਹ ਨਾ ਕੋਈ ਜਾ ਕਰਤਾ ਸਰਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ।

ਸੋੜ ਕੋੜ ਕਪਾਲ ਥੱਕੇ ਵੇਦ ਕਹਿਣ ਕਵਾਤ ਸਹਿਸ ਅਠਾਰਾਂ ਕਹਿਣ ਕਤੇਬਾ ਅਸੁਲਿਕ ਧਾਤ ਲੇਖਾ ਹੋਏ ਤਾਂ ਲਿਖੀ ਆਏ।

ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਤਿਸ ਉੱਚੇ ਗਉ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਹੇ ਕਿਤੇ ਮੰਗੇ ਜੋਤ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ।

ਜਾਹੇ ਅਮਲ ਪਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਥੁੱਲ ਅਮਲ ਪ੍ਰਵਾਣ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫੁਰਮਾਣ ਅਮਲੋ ਅਮਲ ਆਖਿਆ ਨਾ ਜਾਹੇ ਆਖਾ ਗ੍ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਬਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀਤਾ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉੱਠ ਉੱਠ ਜਾਹੇ ਇੱਥੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੇ ਤੇ ਵਡ ਹੋਵੇ।

ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਗੜ ਬਾਜੈ ਨਾਦ ਆਪ ਨਾਥ ਨਾਤੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵੇ ਆਈ ਤਿਨ ਚੇਲੇ ਪ੍ਰਵਾਣ ਇਕ ਸੰਸਾਰੀ ਭੰਡਾਰੀ ਗਲਾਏ ਦੀਬਾਣ ਜਿਵਤ ਸੁਭਾਵੈ ਤਵੈ ਚਲਾਵੈ ਜਬ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਾਓ ਲੱਖੋ ਹੈ ਲੱਖੋ ਮਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਏ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ

ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵਾ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਏ, ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ,

ਮਨਮ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਗੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਐ ਬਹੁਤ ਅਨੂਪ। ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ

ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰਹੇ ਨਾ ਠਾਗੇ ਜਾਹੇ, ਜਿਨਕੇ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋ, ਕਰਹੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਰ, ਤਿੱਥੈ ਖੰਡ ਮੰਡਲ ਬਰਭੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ, ਤਿੱਥੈ ਲੋ ਅਲੋ ਆਕਾਰ, ਜਿਵ ਜਿਵ ਹੁਕਮ ਤਵੈ ਤਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ ਧੀਰਜ ਸੁਣਿਆਰ, ਅਹਰਣ ਮਤ ਵੇਦ ਹਥਿਆਰ, ਭਾਉ ਖਲਾ ਅਗੰਤ ਬਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ।

ਸਤਿਗੁਰ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾ ਤ੍ਰਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕਹੂ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਾਵ ਪ੍ਰਕਾਸ਼ ਅਮਿਤ ਓਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹਾਣ ਗਣਿਜੈ ਤ੍ਰਿਭਵਨ ਮਹੀਬ ਸੁਰ ਨਰ ਅਸੁਰ ਨੇਤ ਨੇਤ ਬੰਧ ਤ੍ਰਿਣ ਕਹਿਤ ਤਵੈ ਸਰਵਨਾਮ ਕਥੈ ਕਮਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਮੰਗ ਅਕਾਲੇ ਨਮਸਤਮੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਹੇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਭੇਸੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਦਾਤੇ ਨਮਸਤੰਦਰ ਗਾਤੇ ਨਮਸਤੰਗ ਨਿਰਦੁਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸ਼ੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਭਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਯੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਵੇ ਨਮਸਤ ਸਾਜਵੇ ਆਦੇਸੰਗ ਆਦੇਸੇ ਨਮਸਤੰਗ ਭੇਸੇ ਨਮਸਤੰਦਰ ਧਾਮੇ ਨਮਸਤੰਦਰ ਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਗਾਲ ਗਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਵਰਣੇ ਨਮਸਤੰਗ ਜਰਾਰੰਗ ਨਮਸਤੰਗ ਗਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਗਾਮ ਹੈ

ਸਾਥੇ ਆਗਾਸ ਰੁਪੇ ਦਰਬਾਦ ਵਿਭੂਤੇ ਅਨੰਗੀ ਅਨਾਮੇ ਦਰਭੰਗੀ ਦਰਗਾਮੇ ਦਰਭੰਗੀ ਸੁਰੂਪੇ ਸਰਭੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸੱਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਅੰਦਰ ਸਾਕੰ ਸਰੀਕ ਹੈ ਮੇਤੋ ਅਮੀਕ ਹੈ ਸਦੈਵ ਅੰਗ ਪੁਰਵਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਵ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੈਸੁਲ ਸਲਾਮ ਹੈ ਸਮਸੁਲ ਕਲਾਮ ਹੈ ਕੇ ਸਾਹਿਬ ਦਿਮਾਗ ਕੇ ਸੁਨਲ ਚਰਾਗ ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦਹਿੰਦ ਹੈ ਕੇ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਕਸਨੁਲ ਜਮਾਲ ਹੈ ਗਰੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸ਼ਿਕੰਨ ਹੈ ਰਾਸੁਲ ਫਿਕੰਨ ਹੈ ਕਲੰਕ ਪ੍ਰਨਾਸ ਹੈ ਸਮਸੁਲ ਨਿਵਾਸ ਹੈ ਅਗੰਜੁਲ ਗਨੀਮ ਰਜਾਇਕ ਰਹੀਮ ਹੈ ਸਮਸੁਲ ਜ਼ੁਬਾਂ ਹੈ ਕੇ ਸਾਹਿਬ ਕਿਰਾਂ ਹੈ ਕੇ ਨਰਕਮ ਪ੍ਰਨਾਸ ਹੈ ਬਹਿਸੁਲ ਵਾਸ ਹੈ ਕੇ ਸਰਬੁਲ ਗਬਨ ਹੈ ਮੈਸੁਲ ਰਬਨ ਹੈ ਤਮਾਮੁਲ ਤਮੀਜ਼ ਹੈ ਸਮਸੁਲ ਅਜ਼ੀਜ਼ ਸਪਰੰਗ ਪਰਮੀਸ ਹੈ ਸਮਸੁਲ ਆਦੀਸ ਹੈ ਅਦੇਸੁਲ ਲੇਖ ਹੈ ਮੈਸੁਲ ਅਭੇਖ ਹੈ ਜ਼ਮੀਨ ਉਲ ਜ਼ਮਾਂ ਹੈ ਅਮੀਕ ਉਲ ਇਮਾਂ ਹੈ ਕਰੀਮ ਉਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ ਮਦਭਾਰ ਛੰਦ ਤਵ ਪ੍ਰਸਾਦ ਮਨ ਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰਨਰ ਅਮੰਡ ਅਨਭਵਨਾਸ ਮਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅੰਸ਼ ਚ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸੁਸ ਅਭੰਡ ਜਲ ਥਲ ਮਹੰਤ ਦਿਸੁਸ ਬੇਅੰਤ ਅਨਭਵ ਅਨਾਸ ਤ੍ਰਤਰ ਤੁਰਾਸ ਆ ਜਾਨ ਬਾਹੁ ਏਕੈ ਸੁਦਾਹ ਉਵੰਕਾਰ ਆਦਿ ਗਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤਚਰ ਨਾਮ ਅੰਸ਼ ਜਗਾਤ ਅਜ ਜਨਾ ਬਾਤ ਅਨ ਝੰਝ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਠ ਅਪਾਰ ਆ ਢੀਠ ਸਰਮਤ ਢੀਠ ਕਰਮ ਅਨ ਬਰਨ ਅਨੰਦ ਦਾਤਾ ਮਹੰਤਰ ਬੋਲ ਮਨਾ ਛੰਦ ਤਵਾ ਪ੍ਰਸਾਦ ਕਰੁਣਾਲੇ ਹੈ ਅਰਕਾਲੇ ਹੈ ਖਲਖੰਡਨ ਹੈ ਮਹਿਮੰਡਲ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤਕੇ ਤਰਨ ਹੈ ਜਾਕੇ ਕਰਨ ਹੈ ਮਨ ਮਾਨੈ ਹੈ ਜਗ ਜਾਨੈ ਸਰਵੰਗ ਪਰ ਹੈ ਸਰਵੰਗ ਕਰ ਹੈ ਸਰਪਾਸੈ ਹੈ ਸਰਵਨਾਸੈ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਆ ਜਪਾ ਜਪੈ ਅਥਪਾ ਥਪੈ ਅਕਰਤਾ ਕਰਤਾ ਅਮ੍ਰਿਤਾ ਮ੍ਰਿਤਾ ਅਮ੍ਰਿਤਾ ਮ੍ਰਿਤਾ ਕਰੁਣਾ ਕਰਤਾ ਕਰਤਾ ਕਰਤਾ ਧਰਨੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕਰਤਾ ਕਰਤਾ ਅਮ੍ਰਿਤਾ ਮ੍ਰਿਤ ਹੈ ਅਜਵਾ ਕਰਤਾ ਅਮ੍ਰਿਤਾ ਆਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਯ ਹੈ ਨਰਪਨਾਇਕ ਹੈ ਸਰਪਾਇਕ ਹੈ ਭਵਭੰਜਨ ਹੈ ਅਰਗੰਜਨ ਹੈ ਰਪਤਾਪਨ ਹੈ ਜਪ ਜਾਪਨ ਹੈ ਅਕਲੰਗ ਕਿਰਤ ਹੈ ਸਰਵਾ ਕਿਰਤ ਹੈ ਕਰਤਾ ਕਰੈ ਹਰਤਾਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸੰਗ ਤਾਮਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰੇ ਇੰਦਰੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਗ ਬੰਕੇ ਅਭੰਗੀ ਸੁਰਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਅਸ਼ਰੀ ਛੰਦ ਅਜਾਏ ਅਲਾਏ ਅਭਾਏ ਅਭਾਏ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਕਰੀਮੇ ਹਰਿਅੰ ਕਰਿੰ ਕਰੀਮੁਲ ਰਹੀਮੇ ਚਤੁਰ ਚਕਰਵਰਤੀ ਚਤੁਰ ਚਕਰ ਭੂਤੇ ਸਵਯੰ ਭਵ ਸੁਭੰਗ ਸਰਬਦਾ ਸਰਬਯੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਵਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਚਤੁਰ ਚਕਰਵਰਤੀ ਚਤੁਰ ਚਕਰ ਭੂਤੇ ਸਵਯੰ ਭਵ ਸੁਭੰਗ ਸਰਬਦਾ ਸਰਬਯੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਵਰੂਪੇ ਸਦਾ

ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀਕੇ ਸੂਰ ਸੁਰਾਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਨ ਬਤੀਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੁਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਪਤ ਨਿਆਵ ਸੀਸਨਾ ਜਾਤ ਵਿਚਾਰੇ ਏਤੇ ਭੈ ਤੋ ਕਾਹ ਪਏ ਭੁਪਤੰਦ ਕੋ ਨਾਂਗੇ ਪਾਏ ਪਧਾਰੇ ਜੀਤ ਫਰਾਇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੁਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਬਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਿਆਦਨ ਦਾਨ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਨ ਕਦੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਵਨ ਆਹਾਰ ਜਤੀ ਜਤ ਧਾਰ ਸਭ ਸੁਪਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੁਪਤ ਏ ਕਰਤੀ ਬਿਨ ਏਕ ਨਾ ਲੇਖਾ ਹੈ ਸੁਧ ਸਿਪਾਹ ਦੁਰੰਤ ਬਾਸ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਅਪਾਰ ਵਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨਹਾਰ ਸੁਭਾਤਨ ਚਕ ਚਾਰ ਲਵਈਆ ਸਾਹਿਬ ਸਿਰੇ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋਏਕ ਦਵਈਆ ਦਾਨਵ ਦੇਵ ਨਿੰਦਨ ਸਾਜਲ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤਨ ਪਾਪਨ ਕੇ ਪਉ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਰੈਜਾ ਗਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਮ ਜਾਨ ਤਰਲੋਕੋ ਰਾਜ ਕਰੈਂਗੇ ਕੋਟ ਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਈਸ਼ਰ ਬਿਸ਼ਨ ਸਚੀਪਤ ਅੰਤ ਫਸੇ ਜਮਫਾਸ ਪਰੈਂਗੇ ਜੇ ਨਾ ਸ੍ਰੀਪਦ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰਾਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਭਗ ਧਿਆਨ ਲਗਾਇਓ ਨਹਾਤ ਫਰੀ ਬੋਲੀਏ ਸਾਸ ਸਮੁੰਦਰ ਲੋਗਿਓ ਪ੍ਰਲੋਕ ਗਵਾਇਓ ਵਾਸ ਕਿਉ ਵਿਖਿਆਨ ਸੋ ਬੈਸ ਬੈਠ ਕੇ ਐਸੇ ਐਸੇ ਸੋ ਬੈਸ ਬਿਤਾਇਓ ਸਾਜ ਕਹੂੰ ਸੁਨ ਲਿਓ ਸਬੈ ਜਨ ਪ੍ਰੇਮ ਕੀਓ ਤਨਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰ ਲਟਕਾਇਓ ਕਾਹੂ ਲਖਿਓ ਰਵਾਚੀ ਦਿਸ਼ਾ ਮਹਿ ਕਾਹੂ ਪਸ਼ਾਹ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਾਈ ਹਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਦ ਰਹੇ ਹਮਾਰਾ ਬਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਗਾਵੋ ਆਪ ਹਾਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਬੈਰਨ ਗੋ ਆਸ ਕਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸ਼ਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉ

ਆਤਮਾ ਸਾ ਜਮਨ ਗਾਲ ਜੋਗੀ ਸਿਵ ਕੀਓ ਵੇਦਰਾਜ ਬ੍ਰਹਮਾ ਜੂ ਥੀਓ ਜਮਨ ਗਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਗਾਲ ਸਭ ਜਗਤ ਬਨਾਯੋ ਦੇਵ ਦੈਨ ਜਸ਼ਨ ਵਜਾਯੋ ਆਦੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਹਿਬਗਨ ਕੋ ਸਹਿਬਗਨ ਸੁਖ ਦੀਓ ਸਤਰਨ ਕੋ ਬਲ ਮੋ ਬਦ ਕੀਓ ਘਟ ਘਟ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਗੁੰਚਰਿਆ ਸੂਲਾ ਸਪਰ ਕਿਰਪਾ ਦੁਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਗਏ ਬਟ ਬਟ ਕੀ ਜਾਣੈ ਜਬੁਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬੂ ਤੁਮੈ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿਰ ਸਭ ਧਾਰੇ ਆਪੇ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਦ੍ਰ ਬੇਕਾਰ ਦ੍ਰਲੰਬ ਆਦ ਅਨਿਲ ਅਨਾਦ ਅਸੰਭ

ਉਭਾਰੀ ਸਰਬ ਠੌਰ ਮੋਹ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਰਬਿਕ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ਾਇ ਕਰਤਾ ਸ੍ਰੀ ਅਸਤੁ ਜਪ ਹੈ ਦਯਾਲਾ ਪੂਰਨ ਕਰ ਪੂਰਨ ਗ੍ਰੰਥ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਤ ਬਲ ਪਾਵੈ ਸੋਈ ਦੁਗਨਾ ਦਸੇ ਬਿਆਵਤ ਕੋਈ ਅੜਿਲ ਸੁਣੇ ਗੁਹ ਜੋ ਜਾਹੇ ਸੁਰਸਨਾ ਪਾਵਈ ਸੁਣੈ ਮੂੜ

ਸੰਬਤ ਸਤਰਾ ਸਹਿਸ ਪਣਜਾ ਅਰਥ ਸਹਿਸੁਨ ਤੇਨ ਕਹਜ ਭਾਦਰੋ ਸੁਧੀ ਅਸ਼ਟਮੀ ਰਬ ਵਾਰਾ ਤੀਰ ਸਤਰਭ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਗਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਗਹਿ ਅਮੇਕ ਨਾ ਜਾਣਿਓ

ਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਮਾਮੀ ਸੋ ਕਿਉਂ ਮਨੋ ਵਿਸਾਰੇ

ਸਾਭਾਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਹਿ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਜਿਤਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤਘਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਗਰਮ ਪਾਇਆ ਤੁਧ ਜਨ ਕਾਓ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਜਿਤਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹੇ ਨਿਮਾਣੀ ਦੇਹੇ ਨਿਮਾਣੀ ਲਵੈ ਬਾਜੋਂ ਕਿਆ ਕਰੇ ਵਿਚਾਰੀਆ ਤੁਧ ਵਾਸ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਸਨੋਹਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜੋਂ

ਭਾਈ ਹੈ ਉਹ ਕਹ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਣੀ ਜਨੇ ਭਰਮ ਭੁਲਾਇਆ ਮਾਇਆ ਤਾਂ ਮੋਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੇ ਬਿੱਟੋ ਜਿਨ ਮੂੰਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਦ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਅਜੰਦ ਸਭ ਖੇਲ ਤੇਰਾ ਗਿਆ ਗੁਆਖ ਵਖਾਣਾ ਏ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਜੋ ਬਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ।

ਜੋਗਿੰਦਰਾ ਲਈ ਜਿਉਂ ਤੂੰ ਚਲਾਵੇ, ਜਿਉਂ ਤੂੰ ਚਲਾਏ ਤਵੇ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਵੇ ਚੱਲੇ ਜਿਨ੍ਹਾਂ ਮਾਰਗ ਭਾਵ ਹੈ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰ ਹੈ ਸੁਖ ਭਾਵ ਹੈ, ਕਹੇ ਨਾਨਕ ਸੱਚੇ ਸਾਹਿਬ, ਜੋ ਭਾਵੇ ਤਵੇ ਚਲਾਵੇ, ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਉਹ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹ ਤਿਨ ਕਹਿ ਮਨ ਵਸਿਆ ਜਿਨ ਧਰੂ ਲਿਖਿਆ ਆਇਆ, ਇਹ ਫਿਰ ਇਹ ਘਰੇਰੇ ਕਰੇ ਗੱਲਾਂ ਗਲੀ ਕਿਨ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪੇ ਤੂੰ ਇਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪੇ ਤੂੰ ਗੁਰਮੁਖ ਜੀ ਨੇ ਧਿਆਇਆ, ਪੇ ਤੂੰ ਮਾਤਾ ਪਿਤਾ ਕੁਟੰਬ ਸਹਿਤ ਸੁਭਿਤ ਸੰਗਤ ਸਵਈਆ, ਕਹੇ ਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਮਸਾਇਆ, ਕਹੇ ਨਾਨਕ ਸੇ ਪਿਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜਨਾ ਉਪਜਾਏ ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜਿਉ ਮਿਲੀ ਨਹ ਕਿਤ ਸੰਜਮ ਧੋਤਾ ਜਾਏ, ਮਨ ਧੋਵੇ ਸ਼ਬਦ ਲਾਗੋ ਹਰ ਸਿਉ ਰਹੋ ਚਿਤਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ, ਇਹ ਸਹਿਸਾ ਇਵਜਾਏ, ਜੀਓ ਮੈਲੇ ਬਾਹਰੋਂ ਨਿਰਬਲ, ਬਾਹਰੋਂ ਨਿਰਬਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਆ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਮੇ ਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੋ ਬੇਤਾ ਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ, ਜੀਓ ਨਿਰਬਲ ਬਾਹਰੋਂ ਨਿਰਬਲ, ਬਾਹਰੋਂ ਤਾਂ ਨਿਰਬਲ ਜੀਓ ਨਿਰਬਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ, ਜੇ ਕੋ ਸੇ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸੇ ਕੋਈ, ਜੀਓ ਰਹਿ ਗੁਰਨਾਲੇ, ਗੁਰਕੇ ਚਰਨ ਹਿਰਦੇ ਧਿਆਏ, ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਭਾਵੇ ਮੁਕਤ ਨਾ ਹੋਰ ਥੈ ਕੋਈ, ਪਿੱਛੋ ਵਿਵੇਕੀਆਂ ਜਾਏ, ਅਨੇਕ ਜੁਨੀ ਭਰਮ ਆਵੇ, ਬਿਨ ਸਤਿਗੁਰੂ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ, ਜਿਨ ਗਾਓ ਨਦਰ ਕਰਮ ਹੋਵੇ ਹਿਰਦੈ ਦਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹਾਓ ਹਰ ਰੰਗ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਾ, ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸ਼ਕਤ ਆਪ ਵਾਏ ਕੇ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਨਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸੇਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋਂ ਤਤੈ ਸਾਰ ਨਾ ਜਾਣੀ, ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅੰਤਿਨ ਹਰ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਏ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪੋਹੇ ਨਾ ਸਕੀ ਜਿਸ ਨਾਮ ਆਪਣੀ ਲਿਵਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਅਜਿਹੀ ਕਰਤਾ ਖੇਲ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰਾ ਮੋਹ ਉਪਜਾ ਭਾਓ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮਲ ਕਹਿ ਮੁੱਲਾ ਪਾਇਆ ਜਾਏ, ਮੁੱਲਾ ਪਾਇਆ ਜਾਏ ਕਿਸੇ ਬਿਟੋਂ ਰਹੇ ਲੋਕ ਵੀ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹਾ ਹਰ ਵਸੈ ਮਨ ਆਏ, ਹਰ ਆਪ ਅਮਲ ਕਹਿ ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ ਰਾਸ ਮੇਰੀ ਮਨ ਮਨ ਜਾ ਰਹਾ, ਹਰ ਰਾਸ ਮੇਰੀ ਮਨ ਮਨ ਜਾ ਰਹਾ, ਸਤਿਗੁਰ ਤੇ ਰਾਹ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ,
ਧੰਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ, ਕਹੇ ਨਾਨਕ ਰਾਸ ਮੇਰੀ ਮਨ ਹੋਆ ਬੰਜਾਰਾ, ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤਾ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅੰਧ ਰਾਸਾ ਵਿਸਰੇ ਜਾਂ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਹ ਰਚਾ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ, ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਦਿਨ ਸਤਿਗੁਰ ਸਿਉਂ ਜਿਤਲਾਇਆ, ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਨਦਰੀ ਹਰ ਨਿਹਾਲਿਆ, ਇਹ ਵੀ ਸੰਸਾਰ ਤੁਮ ਦੇਖ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ, ਇਹ ਸਰਵਣ ਹੋ ਮੇਰੇ ਹੋ ਸੱਚ ਹੈ ਸੁਣਨੈ ਨੂੰ ਪਠਾਏ, ਸੱਚ ਹੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸਮਾਣੀ, ਸੱਚ ਅਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ।

ਇੱਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਿੜੀ ਚੁੱਕੀ ਚੁੱਪ ਪਉ ਫੁੱਟੀ ਵਗਨ ਬਹੁਤ ਤਰੰਗ ਆਚਾਰਜ ਰੂਪ ਸੰਤਨ ਰਚੇ।

0: ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੇ ਹੋ ਆਪ ਜੀ, ਵਡਭਾਗੇ ਅੰਮ੍ਰਿਤ ਵੇਲੇ ਤੋਂ ਗੁਰੂ ਪਾਤਸ਼ਾਹ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਗੁਰੂ ਦਰਬਾਰ ਵਿੱਚ ਅੰਮ੍ਰਿਤ ਵੇਲੇ ਸਭ ਤੋਂ ਪ੍ਰਥਮ ਸੰਗਤਾਂ ਵੱਲੋਂ ਨਾਮ ਜਪਿਆ ਗਿਆ, ਨਾਮ ਸਿਮਰਨ ਹੋਏ। ਉਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਬਿਰਾਜ ਮਨੋ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ, ਪਿੱਤਰ ਹੁਕਮ ਬਖਸ਼ਿਸ਼ ਕੀਤੇ। ਉਪਰੰਤ ਸੁਖਮਨੀ ਸਾਹਿਬ ਜੀ ਦੇ ਪਾਠ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅਤੇ ਨਿਤਨੇਮ ਦੇ ਪੰਜਾਬ ਬਾਣੀ ਦੇ ਨਿਤਨੇਮ ਹੋਏ ਹਨ। ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਆਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਪਾਤਸ਼ਾਹ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ, ਉਹਨਾਂ ਪਾਸੋਂ ਪਿਆਰ ਸਤਿਕਾਰ ਸਰਵਣ ਕਰੋ ਜੀ। ਸਿੱਖ ਪੰਥ ਦੇ ਸਤਿਕਾਰਯੋਗ ਕਥਾਵਾਚਕ ਪਾਤਸ਼ਾਹ ਭਾਈ ਪਿੰਦਰਪਾਲ ਸਿੰਘ ਜੀ, ਜੋ ਕਿ ਕੱਲ੍ਹ ਦੇ ਰੋਜ਼ ਤੋਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰੋਜ਼ਾਨਾ ਹੀ ਸ਼ਾਮ ਦੇ ਦੀਵਾਨ 'ਚ ਹਾਜ਼ਰੀਆਂ ਭਰ ਰਹੇ ਹਨ। ਸਮਾਂ ਉਹਨਾਂ ਦਾ 8 ਤੋਂ 9 ਵਜੇ ਤੱਕ ਹੈ। ਸਾਰਿਆਂ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਸ਼ਨਿਚਰਵਾਰ ਵਾਲੇ ਦਿਨ ਆ ਰਹੇ ਹਨ। ਵੀਰਵਾਰ ਸ਼ਾਮ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰੋਗਰਾਮ ਹੋਣਗੇ। ਇਸ ਸੰਬੰਧ ਵਿੱਚ ਹੀ ਸ਼ਨਿਚਰ ਵਾਲ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਸੰਪੂਰਨਤਾਵਾਂ ਹੋਣਗੀਆਂ। ਆਪ ਜੀ ਨੇ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਉਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ।

0: ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਨ ਲਾਗੀ ਵਾਰ ਮਹੱਲਾ ਦੂਜਾ
1: ਜੇ ਸੌ ਚੰਦਾ ਉਗਵਹਿ ਸੂਰਤ ਚੜੇ ਹਜ਼ਾਰ ਇਹਤੇ ਚਾਨਣ ਹੁੰਦੇ ਆ ਗੁਰਬਿਨ

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ

0: ਜੋ ਮਰ ਜੰਮੇ ਸੋ ਕੱਚ ਨੀ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾ ਸੱਚ ਨਿਆ, ਵੱਡੀ ਵਡਿਆਈ ਜਾ ਨਹਿਚਲ ਥਾਉ, ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ ਜਾ।

0: ਜਗ ਧਾਰਨਾ ਕਥਨੀ ਜਾਏ ਕੀਤਾ ਕਰਨਾ ਸਿਰ ਬਿਰਜਾਏ ਮਹੱਲਾ ਦੂਜਾ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇ ਲੇ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲੇ ਇੱਕ ਨਾ ਮਾਇਆ ਵਿੱਚ ਨਿਵਾਸ ਏ ਵਿਭੇ ਆਖਣਾ ਜਾਪੇ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ
1: ਜਾ ਕੋ ਆਪ ਕਰੇ ਪ੍ਰਗਾਸ ਪੌੜੀ

ਸੱਚੇ ਸੱਚ ਨੇ ਬੜਾ ਚੁਣਵਾਕੜੇ ਜਜਵਾ ਲਿਆ, ਥਾਉ ਨਾ ਪਾਇਨ ਕੁੜਿਆ ਮੁਕਾਲਿਆ ਦੋ ਜਗ ਚਾਲਿਆ, ਤੇਰੇ ਨਾਇਰ ਤੇ ਸੇਜਣਗੇ ਹਾਰ ਗਏ ਸੇ ਠੱਗਣ ਵਾਲੇ।

0: ਮਨ ਚਾਉ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਈ ਪਾਰ।
1: ਕੋਲੂ ਚਰਖਾ ਚੱਕੀ ਛੱਕ ਥਾਲ ਵਾਰ ਵਾਲੇ ਬਹੁਤ ਅਨੰਤ ਲਾਟੂ ਮਾਦਾਣੀਆਂ ਅਣਗਾਹਾ ਪੰਖੀ ਪਾਉਂਦੀਆਂ ਲੈਣ ਦਾ ਸਾਹਾ ਲਾਟੂ ਮਾਦਾਣੀਆਂ ਅਣਗਾਹਾ ਪੰਖੀ ਪਾਉਂਦੀਆਂ ਲੈਣ ਦਾ ਸਾਹਾ ਸੂਹ ਚੜ ਪਵਾਈ ਹੈ ਜੰਤ ਨਾਨਕ ਪਾਉਂਦਿਆਂ ਗਣਤ ਨਯੰਤ।

ਘੜ ਭਾਂਡੇ ਟਾਕੀਆਂ ਜਲਦੀ ਕਰੇ ਫੁਕਾ ਜਲ ਜਲ ਰੋਹ ਹੈ ਬੱਪੜੀ ਚੜ ਚੜ ਪਵਾਂਗੇ ਯਾਰ ਨਾਨਕ ਜਿਨ ਕਰਤੈ ਕਾਰਨ ਕੀ ਆ ਸੋ ਜਾਣੇ ਕਰਤਾਰ ਪੌੜੀ ਮੇਰੇ ਸਤਿਗੁਰ ਕੀ ਨਾ ਪਾਇਓ।

ਜਗ ਤਿਸ ਜੁਹਾਰੀ ਸਵਸਤ ਤਿਸ ਤਿਸ ਦੇ ਬਾਣਿਆ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।

ਦੀ ਤੋੜ ਜਿਗ ਸੰਭਾ ਨਾਨਕ ਜਿਨੇ ਗੁਰਮੁਖ ਪੂਜਿਆ ਤਿਨਾ ਸੁਖ ਗਨਾਏ ਪੌੜ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਪ੍ਰੀ ਮੌਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਹ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਕੱਲ੍ਹ ਤੋਂ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਗੁਰੂ ਘਰ ਵਿਖੇ ਕਥਾ ਦੀ ਹਾਜ਼ਰੀ ਵਾਸਤੇ ਪਹੁੰਚੇ ਹੋਏ ਹਨ, ਜਿਨ੍ਹਾਂ ਦਾ ਸਮਾਂ ਸ਼ਾਮ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੱਕ ਹੁੰਦਾ ਹੈ। ਸ਼ੁੱਕਰਵਾਰ ਤੱਕ ਭਾਈ ਸਾਹਿਬ ਜੀ ਉਹਨਾਂ ਨੇ ਆਪਾਂ ਨੂੰ ਕਥਾ ਸਰਵਣ ਕਰਾਉਣੀ ਹੈ। ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਆਪ ਜੀ ਇਸ ਸਮੇਂ ਦਾ ਵੱਧ ਤੋਂ ਵੱਧ ਲਾਹਾ ਲਓ ਜੀ, ਸ਼ਾਮੀ ਹਾਜ਼ਰੀਆਂ ਭਰ ਕਰਕੇ ਸੋ ਕਥਾ ਦੇ ਲਾਹੇ ਪ੍ਰਾਪਤ ਕਰੋ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਜੋ ਨਗਰ ਕੀਰਤਨ ਸਨ ਫਰਾਂਸਿਸਕੋ ਵਿਖੇ ਹੁੰਦੇ ਹਨ, ਇਸ ਵਾਰੀ ਵੀ ਜੋ ਸਮੂਹ ਜਥੇਬੰਦੀਆਂ ਵੱਲੋਂ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ, ਦਿਨ ਸ਼ਨਿਚਰਵਾਰ 6 ਜੂਨ ਨੂੰ ਜੋ ਨਗਰ ਕੀਰਤਨ ਹੋਣਗੇ, ਸੋ ਆਪ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ। ਨਾਲ ਨਾਲ ਗੁਰੂ ਘਰ ਵਿਖੇ ਸਮਾਗਮ ਵੀ ਚੱਲ ਰਹੇ ਹਨ, ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਸਹਿਜ ਪਾਠ ਚੱਲ ਰਹੇ ਹਨ, ਆਪ ਜੀ ਹਾਜ਼ਰੀ ਭਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सम्मान योग जुग जुग अटल जावर शतर तखत दे मालक धन धन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਆਪ ਸਾਰੇ ਵਿਭਾਗੀ ਹੋ ਧੰਨਤਾ ਦੇ ਯੋਗ ਹੋ ਜੋ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ। ਆਓ ਅੱਜ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪਾਵਨ ਹੁਕਮਨਾਮਾ ਬਖਸ਼ਿਆ ਉਸ ਦੀ ਵਿਚਾਰ ਆਪਾਂ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਤਿਗੁਰਾਂ ਨੇ ਪਾਵਨ ਪ੍ਰਮਾਣ ਬਖਸ਼ਿਆ ਉਹ ਪਾਵਨ ਸ਼ਬਦ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 681 ਉੱਤੇ ਸੁਸ਼ੋਭਿਤ ਹੈ। ਸਤਿਗੁਰਾਂ ਨੇ ਜੋ ਇਸ ਪਾਵਨ ਸ਼ਬਦ ਵਿੱਚ ਰਹਾਉ ਦਾ ਬੰਦ ਬਖਸ਼ਿਆ ਉਸਦੇ ਵਿੱਚ ਫਰਮਾਉਂਦੇ ਨੇ ਹਰ ਜਨ ਰਾਖੇ ਗੁਰ ਗੋਬਿੰਦ। ਹਰ ਜਨ ਸ਼ਬਦ ਵਰਤਿਆ ਪਰਮਾਤਮਾ ਤੇ ਸਤਿਗੁਰੂ ਆਪਣੇ ਸੇਵਕਾਂ ਦੀ ਇੱਜ਼ਤ ਰੱਖਦੇ ਨੇ। ਉਹ ਪਰਮਾਤਮਾ ਕਦੇ ਵੀ ਆਪਣੇ ਸੇਵਕਾਂ ਦੀ ਨਿਰਾਦਰੀ ਨਹੀਂ ਹੋਣ ਦਿੰਦਾ। ਸਤਿਗੁਰੂ ਜੀ ਆਪਣੇ ਸੇਵਕਾਂ ਦੀ ਕਦੇ ਨਿਰਾਦਰੀ ਨਹੀਂ ਹੋਣ ਦਿੰਦੇ। ਪਰ ਘਾਟ ਸਾਡੇ 'ਚ ਹੁੰਦੀ ਹੈ, ਸਾਨੂੰ ਇਹ ਝਾਤ ਮਾਰ ਕੇ ਆਪਣੇ ਅੰਦਰ ਵੇਖ ਲੈਣੀ ਚਾਹੀਦੀ ਹੈ ਕਿ ਅਸੀਂ ਪਰਮਾਤਮਾ ਦੇ ਸੇਵਕ ਬਣੇ ਵੀ ਹੈਗੇ ਕਿ ਨਹੀਂ ਹੈਗੇ। ਅਸੀਂ ਸਤਿਗੁਰੂ ਦੇ ਸੇਵਕ ਬਣੇ ਹੋਏ ਹੈਗੇ ਜਾਂ ਨਹੀਂ, ਸਿਰਫ ਬਾਹਰੋਂ ਬਾਹਰੀ, ਸਿਰਫ ਦਿਖਾਵੇ ਮਾਤਰ, ਫਿਰ ਗੱਲ ਨਹੀਂ ਬਣਦੀ। ਕਿਉਂਕਿ ਸਤਿਗੁਰੂ ਤਾਂ ਸਭ ਜਾਣਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਤਾਂ ਸਭ ਕੁਝ ਜਾਣਦਾ ਹੈ ਕਿ ਇਹ ਬੰਦਾ ਸੇਵਕ ਬਣਿਆ ਕਿ ਨਹੀਂ ਬਣਿਆ, ਸਿਰਫ ਦਿਖਾਵਾ ਮਾਤਰ ਹੈ। ਜੇਕਰ ਸੇਵਕ ਬਣ ਗਿਆ ਤੇ ਫਿਰ ਪਰਮਾਤਮਾ ਤੇ ਗੁਰੂ ਨੇ ਕੋਈ ਘਾਟ ਨਹੀਂ ਰਹਿਣ ਦੇਣੀ। ਪੰਜਵੇਂ ਪਾਤਸ਼ਾਹ ਜੀ ਦੇ ਵਚਨ ਨੇ, ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕਹੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ ਰਖਾਓ, ਤਿਸ ਸੇਵਕ ਕੈ ਖਾਉ ਬਲਿਹਾਰੀ, ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਕਰਿਆ, ਜਨ ਨਾਨਕ ਪ੍ਰਸ਼ਨ ਆਵੈ। ਰਹਾਉ ਦੇ ਬੰਦ ਵਿੱਚ ਗੁਰਦੇਵ ਪਾਤਸ਼ਾਹ ਇਸ ਸ਼ਬਦ ਵਿੱਚ ਸਮਝਾਉਂਦੇ ਨੇ, ਕਹਿਣ ਲੱਗੇ ਸੇਵਕ ਕਹੋ ਨਿਕਟੀ ਹੋਏ ਦਿਖਾਵੈ। ਬਸ ਤੂੰ ਪਰਮਾਤਮਾ ਦਾ ਕਦੇ ਸੇਵਕ ਬਣ,
ਉਹ ਆਪਣੇ ਪਿਆਰਿਆਂ ਨੂੰ, ਆਪਣੇ ਸੇਵਕਾਂ ਨੂੰ ਇਹ ਵਿਖਾ ਦਿੰਦਾ ਹੈ ਕਿ ਮੈਂ ਤੇਰੇ ਤੋਂ ਕਦੇ ਦੂਰ ਨਹੀਂ ਹੈਗਾ, ਹਰ ਵੇਲੇ ਨੇੜੇ। ਜੋ ਜੋ ਕਹੇ ਠਾਕੁਰ ਪਹਿ ਸੇਵਕ, ਤਤਕਾਲ ਹੋਏ ਆਵੈ। ਗੱਲ ਸੇਵਕ ਦੀ ਚੱਲ ਰਹੀ ਹੈ। ਇਸ ਦਾ ਭਾਵ ਇਹ ਵੀ ਸੇਵਕ ਬਣਨਾ ਅਤ ਜ਼ਰੂਰੀ ਹੈ। ਉਸ ਪਰਮਾਤਮਾ ਨੂੰ ਜੋ ਕੁਝ ਵੀ ਉਹਦੇ ਸੇਵਕ ਕਹਿੰਦੇ ਨੇ, ਉਸ ਪਰਮਾਤਮਾ ਦੇ ਦਰ ਤੋਂ ਜੋ ਵੀ ਕੁਝ ਮੰਗਦੇ ਨੇ, ਜੋ ਜੋ ਕਹੇ ਠਾਕੁਰ ਪਹਿ ਸੇਵਕ, ਸੇਵਕ ਦੀ ਗੱਲ ਹੈ। ਉਸ ਮਾਲਕ ਦੇ ਚਰਨਾਂ 'ਚ ਜੋ ਵੀ ਉਸਦੇ ਸੇਵਕ ਅਰਦਾਸ ਕਰਦੇ ਨੇ, ਜੋ ਵੀ ਕੁਝ ਮੰਗਦੇ ਨੇ, ਤਤਕਾਲ ਹੋਏ ਆਵੇ। ਤਤਕਾਲ, ਤੁਰੰਤ ਹੀ, ਬਿਨਾਂ ਕਿਸੇ ਦੇਰ ਦੇ, ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਕਿਉਂ, ਕੀ ਕਾਰਨ ਹੈ? ਕਹਿਣ ਲੱਗੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਿਹੜੇ ਪਰਮਾਤਮਾ ਦੇ ਸੇਵਕ ਨੇ, ਉਹ ਉਹਨਾਂ ਦੀ ਆਪ ਲਾਜ ਰੱਖਦਾ ਹੈ, ਆਪ ਇੱਜ਼ਤ ਰੱਖਦਾ ਹੈ, ਤੇ ਆਪ ਹੀ ਨਾਮ ਜਪਣ ਦੀ ਦਾਤ ਬਖਸ਼ਦਾ ਹੈ, ਆਪ ਹੀ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ। ਕਿਉਂਕਿ ਉਹਨਾਂ ਦੀ ਮੰਗ ਹੀ ਇਹ ਰਹਿ ਜਾਂਦੀ ਹੈ। ਜਿਹੜੇ ਪਰਮਾਤਮਾ ਦੇ ਸੱਚਮੁੱਚ ਸੇਵਕ ਨੇ, ਦੁਨੀਆਵੀ ਪਦਾਰਥ ਮੰਗਣ ਦੀ ਲਾਲਸਾ ਹੀ ਖਤਮ ਹੋ ਜਾਂਦੀ ਹੈ। ਜੋ ਵੀ ਕੁਝ ਉਹ ਵਾਹਿਗੁਰੂ ਜੀ ਦੇ ਹੀ ਜਾਂਦੇ ਨੇ, ਉਹਦਾ ਸ਼ੁਕਰਾਨਾ ਕਰੀ ਜਾਂਦੇ ਨੇ। ਪਰ ਇਹ ਨਹੀਂ ਕਿ ਵੀ ਉਹਨਾਂ ਦੇ ਕੋਲ ਦੁਨੀਆਵੀ ਸੁੱਖ ਸੁਵਿਧਾਵਾਂ ਨਹੀਂ ਹੁੰਦੀਆਂ, ਹੁੰਦੀਆਂ ਨੇ। ਇਹ ਨਹੀਂ ਕਿ ਉਹ ਦੁਨੀਆ ਵੱਲੋਂ ਬਿਲਕੁਲ ਉਪਰਾਮ ਹੋ ਜਾਂਦੇ ਨੇ, ਵਿਰਕਤ ਹੋ ਜਾਂਦੇ ਨੇ। ਉਹ ਇਸ ਸੰਸਾਰ ਵਿੱਚ ਰਹਿੰਦਿਆਂ ਸੁਣਦਿਆਂ ਉਸ ਪਰਮਾਤਮਾ ਨੂੰ ਯਾਦ ਰੱਖਦੇ ਨੇ, ਉਸ ਪਰਮਾਤਮਾ ਨੂੰ ਸਿਮਰਦੇ ਨੇ, ਉਹਦੇ ਨਾਮ ਦੀ ਦਾਤ ਮੰਗਦੇ ਨੇ, ਸਤ ਸੰਤੋਖ ਦਇਆ ਧਰਮ ਧੀਰਜ ਇਹ ਮੰਗਦੇ ਨੇ। ਵਾਹਿਗੁਰੂ ਜੀ ਇਹ ਦਾਤਾਂ ਚਾਹੀਦੀਆਂ, ਰੱਬੀ ਗੁਣ ਮੰਗਦੇ ਨੇ। ਆਮ ਸੰਸਾਰੀ ਮਨੁੱਖ ਜਿਹੜਾ ਹੋਏਗਾ, ਉਹ ਦੁਨੀਆਵੀ ਪਦਾਰਥ ਮੰਗੇਗਾ, ਦੁਨੀਆਵੀ ਧਨ ਦੌਲਤ ਮੰਗੇਗਾ। ਜਿਹੜਾ ਪਰਮਾਤਮਾ ਦਾ ਭਗਤ ਹੈ, ਜਿਹੜਾ ਪਰਮਾਤਮਾ ਦਾ ਪਿਆਰਾ, ਜਿਹੜਾ ਸੇਵਕ ਹੈ ਪਰਮਾਤਮਾ ਦਾ, ਉਹ ਤਾਂ ਗੁਰੂ ਚਰਨਾਂ ਕੋਲ ਵੀ ਆ ਕੇ ਅਰਦਾਸ ਕਰਦੇ ਨੇ, ਮੰਗ ਨਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗ ਨਾ। ਉਹ ਤਾਂ ਕਹਿੰਦੀ ਵੀ ਜੇ ਗੁਰੂ ਕੋਲੋਂ ਮੰਗਣਾ ਹੋਵੇ ਨਾ, ਤੇ ਕਹਿਣ ਲੱਗੇ ਇਹ ਜ਼ਰੂਰ ਮੰਗਿਆ ਕਰੋ, ਜਿੱਥੇ ਤੁਸੀਂ ਦੁਨੀਆ ਵੀ ਧਨ ਪਦਾਰਥ ਦੌਲਤ ਧੀ ਪੁੱਤਰ ਬੜਾ ਮਾਣ ਵਡਿਆਈ ਮੰਗਦੇ ਹੋ। ਕਹਿਣ ਲੱਗੇ ਇਹ ਮੰਗਿਆ ਕਰੋ, ਜਿਹੜੀ ਸਭ ਤੋਂ ਹੀ ਵਧੀਆ ਚੀਜ਼ ਹੈ ਮੰਗਣ ਵਾਸਤੇ। ਕਿਉਂਕਿ ਸੱਚ ਜਾਣਿਓ ਸਾਧ ਸੰਗਤ ਜੀ, ਸਾਨੂੰ ਸਮਝ ਨਹੀਂ, ਅਸੀਂ ਨਾ ਸਮਝ ਹੁੰਦੇ ਹਾਂ। ਕਿਉਂਕਿ ਅਸੀਂ ਸਿਰਫ ਦੁਨੀਆ ਦੀ ਸੁੱਖ ਸੁਵਿਧਾਵਾਂ ਚਾਹੁੰਦੇ ਹਾਂ, ਕੋਈ ਅਸੀਂ ਮੰਗੀ ਜਾਂਦੇ ਹਾਂ, ਚੰਗੀ ਗੱਲ ਹੈ, ਪਰ ਪਰਮਾਤਮਾ ਦੇ ਜਸ ਨੂੰ ਨਾ ਭੁਲਾਈਏ, ਇਹ ਜ਼ਰੂਰ ਮੰਗੀਏ। ਹਰ ਜਸ ਗੁਰ ਤੇ ਮੰਗਣਾ, ਮੰਗ ਲਿਆ ਕਰੋ ਆਪਣੇ ਗੁਰੂ ਤੋਂ। ਜੇ ਤੁਹਾਡੇ ਕੋਲ ਨਹੀਂ ਹੈ, ਜੇ ਤੁਹਾਡਾ ਇਹ ਚੰਚਲ ਮਨ ਇਹ ਪਰਮਾਤਮਾ ਦੇ ਜਸ ਗਾਉਣ ਵਾਸਤੇ ਤਿਆਰ ਨਹੀਂ ਹੁੰਦਾ, ਤੇ ਆਪਣੇ ਗੁਰੂ ਕੋਲ ਆ ਕੇ ਮੰਗ ਲਿਆ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦਿਓ। ਜਿਹੜੀ ਸਭ ਤੋਂ ਪਿਆਰੀ ਸੈਂ ਹੈ, ਸਭ ਤੋਂ ਕੀਮਤੀ ਵਸਤੂ ਹੈ, ਮੈਂ ਉਹ ਮੰਗਦਾ ਤੁਹਾਡੇ ਤੋਂ। ਹਰ ਜਸ ਗੁਰ ਤੇ ਮੰਗਣਾ, ਹਰ ਜਸ ਪਰਮਾਤਮਾ ਦੀ ਵਡਿਆਈ। ਤੇ ਇਹ ਵੀ ਗੱਲ ਹੈ ਸਾਧ ਸੰਗਤ ਜੀ, ਜਿਹੜਾ ਦਿਲੋਂ ਉਸ ਪਰਮਾਤਮਾ ਦੇ ਜਸ ਗਾਇਨ ਕਰੇ, ਦਿਲੋਂ ਉਸ ਪਰਮਾਤਮਾ ਦੀ ਵਡਿਆਈ ਕਰੇ,
ਪਰਮਾਤਮਾ ਤਿੰਨੇ ਲੋਕਾਂ ਵਿੱਚ ਉਸ ਦੀ ਵਡਿਆਈ ਕਰਾ ਦਿੰਦਾ ਹੈ। ਹੁਣ ਧਿਆਨ ਕਰਿਓ ਸਾਧ ਸੰਗਤ ਜੀ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਬੜੇ ਸਮਾਂ ਪਹਿਲਾਂ ਪਰਮਾਤਮਾ ਦੀ ਵਡਿਆਈ ਕੀਤੀ, ਪਰਮਾਤਮਾ ਦੇ ਚਰਨਾਂ ਨਾਲ ਜੁੜੇ, ਉਹਨਾਂ ਦੀ ਸ਼ੋਭਾ ਉਸ ਵੇਲੇ ਵੀ ਹੋਈ ਹੈ, ਉਹਨਾਂ ਦੀ ਸ਼ੋਭਾ ਅੱਜ ਵੀ ਹੁੰਦੀ ਹੈ ਅਤੇ ਉਹਨਾਂ ਦੀ ਸ਼ੋਭਾ ਅੱਗੇ ਵੀ ਹੁੰਦੀ ਰਹੇਗੀ, ਕਿਉਂਕਿ ਉਹਨਾਂ ਨੇ ਗੁਰੂ ਕੋਲ ਆ ਕੇ ਪਰਮਾਤਮਾ ਦੇ ਨਾਮ ਦੀ ਦਾਤ ਮੰਗੀ ਵੀ ਉਹਦੀ ਸਿਫਤ ਸਲਾਹ ਅਸੀਂ ਕਰ ਸਕੀਏ। ਵਾਹਿਗੁਰੂ ਜੀ, ਸਤਿਗੁਰੂ ਸੱਚੇ ਪਾਤਸ਼ਾਹ ਇਹ ਦਾਤ ਬਖਸ਼ ਦਿਓ। ਪਰ ਜਦੋਂ ਗੁਰੂ ਕੋਲ ਆ ਕੇ ਮੰਗੀਏ ਤੇ ਫਿਰ ਨਿਮਾਣਾ ਰਹਿ ਕੇ ਮੰਗੀਏ, ਨਿਤਾਣਾ ਹੋ ਕੇ ਮੰਗੀਏ, ਨਿਆਸਰਾ ਹੋ ਕੇ ਮੰਗੀਏ, ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ। ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੈ। ਜਿੱਥੇ ਜਿੱਥੇ ਵੀ ਪਰਮਾਤਮਾ ਦੇ ਸੇਵਕਾਂ ਦੇ ਕਾਰਜ ਹੁੰਦੇ ਨੇ, ਕਿਉਂਕਿ ਪਰਮਾਤਮਾ ਦੇ ਜਿਹੜੇ ਪਿਆਰੇ ਨੇ ਉਹ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਕੇ ਤਾਂ ਕਾਰਜ ਨੂੰ ਆਰੰਭ ਕਰਦੇ ਨੇ ਅਤੇ ਫਿਰ ਪਰਮਾਤਮਾ ਆਪ ਸਹਾਈ ਹੁੰਦੇ ਨੇ। ਹੋਰ ਆਪਾਂ ਥੋੜ੍ਹਾ ਜਿਹਾ ਖੁਲਾਸਾ ਕਰ ਲਈਏ। ਜਦੋਂ ਕਿਸੇ ਕੰਮ ਨੂੰ ਆਪਾਂ ਕਰੀਏ, ਕੋਈ ਜ਼ਰੂਰੀ ਕੰਮ ਹੋਵੇ ਤੇ ਕਿਸੇ ਮਿੱਤਰ ਪਿਆਰੇ ਦੀ ਡਿਊਟੀ ਲਾ ਦਈਏ, ਭਾਈ ਇਹ ਕੰਮ ਤੂੰ ਕਰਨਾ ਹੈ, ਫਿਰ ਉਸਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਤੇ ਅੱਗੇ ਬੰਦਾ ਕਹਿੰਦਾ, ਭਾਈ ਮੇਰੇ ਮਿੱਤਰ ਨੇ ਮੇਰੀ ਡਿਊਟੀ ਲਾਈ ਹੈ ਇਸ ਕਾਰਜ ਨੂੰ ਕਰਨ ਵਾਸਤੇ, ਤੇ ਮੈਂ ਆਪਣੇ ਮਿੱਤਰ ਨੂੰ ਖੁਸ਼ ਰੱਖਣਾ ਚਾਹੁੰਦਾ, ਭਾਈ ਇਹ ਕੰਮ ਮੈਂ ਆਪ ਕਰਨਾ। ਤੇ ਸੱਚ ਜਾਣੀਓ ਸਾਧ ਸੰਗਤ ਜੀ, ਆਪਣੇ ਪਿਆਰਿਆਂ ਦੇ ਆਪਣੇ ਸੇਵਕਾਂ ਦੇ ਕਾਰਜ ਪਰਮਾਤਮਾ ਦੂਜੇ 'ਤੇ ਨਹੀਂ ਛੱਡਦਾ। ਭਾਈ ਤੂੰ ਦੇਖ ਲਈ ਇਸ ਕੰਮ ਨੂੰ, ਦੁਨੀਆਵੀ ਤੌਰ 'ਤੇ ਤਾਂ ਕਈ ਵਾਰ ਇਹ ਹੋ ਜਾਂਦਾ ਹੈ, ਕਿਸੇ ਨੂੰ ਕਿਸੇ ਕੰਮ ਦੀ ਕਹੋ, ਉਹ ਬੰਦਾ ਅੱਗੇ ਦੂਜੇ ਨੂੰ ਕਹਿ ਛੱਡਦਾ, ਭਾਈ ਇਸ ਬੰਦੇ ਦਾ ਕੰਮ ਵੇਖ ਲਈ ਜਾਣਾ। ਪਰ ਪਰਮਾਤਮਾ ਦੂਜਿਆਂ 'ਤੇ ਨਹੀਂ ਛੱਡਦਾ ਇਹ ਕੰਮ। ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿਣ ਲੱਗੇ, ਜਾਂ ਜਾਂ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੈ। ਜਿੱਥੇ ਜਿੱਥੇ ਵੀ ਉਸ ਪਰਮਾਤਮਾ ਦੇ ਸੇਵਕਾਂ ਦੇ ਕਾਰਜ ਹੁੰਦੇ ਨੇ, ਉਹ ਪਰਮਾਤਮਾ ਆਪ ਉੱਥੇ ਪਹੁੰਚ ਕੇ ਆਪ ਸੰਵਾਰ ਦਿੰਦਾ ਹੈ। ਧਾਵੇ ਦਾ ਭਾਉ ਹੁੰਦਾ ਹੈ ਦੌੜਨਾ, ਵੀ ਦੌੜ ਦੌੜ ਕੇ ਕੰਮ ਕਰਨਾ। ਹੁਣ ਬੜੀ ਸਮਝਣ ਵਾਲੀ ਬਰੀਕੀ ਵਾਲੀ ਗੱਲ ਹੈ ਸਾਧ ਸੰਗਤ ਜੀ, ਇਹ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਜਿਵੇਂ ਇੱਕ ਮਿੱਤਰ ਦੌੜ ਦੌੜ ਕੇ ਆਪਣੇ ਮਿੱਤਰ ਦੇ ਕਾਰਜ ਸੰਵਾਰਦਾ ਹੈ, ਜੇਕਰ ਪਰਮਾਤਮਾ ਨੂੰ ਆਪਣਾ ਇਸ਼ਟ ਮੰਨੀਏ, ਪਰਮਾਤਮਾ ਦੇ ਨਾਲ ਮੇਲ ਕਰ ਲਈਏ, ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹੀਏ, ਤਾਂ ਪਰਮਾਤਮਾ ਵੀ ਇਵੇਂ ਹੀ ਕੰਮ ਕਰਦਾ ਵੀ ਉਹ ਦੌੜ ਦੌੜ ਕੇ ਕੰਮ ਕਰ ਰਿਹਾ ਹੋਵੇ। ਹੁਣ ਫਿਰ ਬੜੀ ਸਮਝਣ ਵਾਲੀ ਗੱਲ ਹੈ ਕਿ ਪਰਮਾਤਮਾ ਨੂੰ ਦੌੜਨ ਦੀ ਲੋੜ ਹੁੰਦੀ ਹੈ? ਨਹੀਂ, ਉਹਨੂੰ ਦੌੜਨ ਦੀ ਲੋੜ ਨਹੀਂ। ਕਿਉਂ ਨਹੀਂ ਦੌੜ? ਕਿਉਂਕਿ ਉਹ ਤਾਂ ਜ਼ਰਰੇ ਜ਼ਰਰੇ ਵਿੱਚ ਹੈ, ਉਹ ਤਾਂ ਹਰੇਕ ਜਗ੍ਹਾ ਹੈ। ਉਹ ਪਰਮਾਤਮਾ ਪਹਿਲਾਂ ਵੀ ਹਰੇਕ ਜਗ੍ਹਾ ਮੌਜੂਦ ਸੀ, ਹਾਜ਼ਰ ਨਾਜ਼ਰ ਸੀ। ਉਹ ਪਰਮਾਤਮਾ ਅੱਜ ਵੀ ਹਰੇਕ ਜਗ੍ਹਾ ਹਾਜ਼ਰ ਨਾਜ਼ਰ ਹੈ, ਮੌਜੂਦ ਹੈ। ਉਹ ਅੱਗੇ ਵੀ ਹਰੇਕ ਜਗ੍ਹਾ ਹਰੇਕ ਸਮੇਂ ਹਾਜ਼ਰ ਨਾਜ਼ਰ ਰਹੇਗਾ, ਮੌਜੂਦ ਰਹੇਗਾ। ਜਦ ਉਹ ਫਿਰ ਸਾਰੀ ਜਗ੍ਹਾ ਹੈਗਾ, ਸਾਰੀਆਂ ਥਾਵਾਂ 'ਤੇ ਹੈ, ਫਿਰ ਉਸਨੂੰ ਦੌੜਨ ਦੀ ਲੋੜ ਨਹੀਂ, ਕਿਉਂਕਿ ਉਹ ਤਾਂ ਹਰੇਕ ਜਗ੍ਹਾ ਹੈ। ਜਾਂ ਜਾਂ ਪਿੱਛੋਂ ਤਾਂ ਹਜ਼ੂਰ ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ, ਏਤ ਓਤ ਨਹੀਂ ਵਿਛੁੜੈ ਸੋ ਸੰਗੀ ਗਨੀਐ, ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭੰਨੀਐ। ਜਾਂ ਜਾਂ ਪਿੱਛੋਂ ਮੈਂ ਜਿੱਥੇ ਜਿੱਥੇ ਵੀ ਵੇਖਦਾ, ਪੰਜਵੇਂ ਪਾਤਸ਼ਾਹ ਜੀ ਦੇ ਵਚਨ ਨੇ,
ਪਰਮਾਤਮਾ ਦੇ ਪਿਆਰਿਆਂ ਦੀ ਇਹ ਅਵਸਥਾ ਬਣ ਜਾਂਦੀ ਹੈ, ਉਹ ਹਰੇਕ ਜਗ੍ਹਾ ਰੱਬ ਨੂੰ ਵੇਖਦੇ ਨੇ। ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨੂੰ ਕਿਤੇ ਵੀ ਰੱਬ ਨਜ਼ਰ ਨਹੀਂ ਆਉਂਦਾ, ਰੱਬ ਹੈ। ਹੁਣ ਧਿਆਨ ਕਰੀਓ ਸਾਧ ਸੰਗਤ ਜੀ, ਫਿਰ ਗੱਲ ਆ ਜਾਂਦੀ ਵੀ ਰੱਬ ਹੈ ਤਾਂ ਨਜ਼ਰ ਕਿਉਂ ਨਹੀਂ ਆਉਂਦਾ। ਇਤਿਹਾਸਕ ਘਟਨਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉੱਕਾ ਜੀ ਕਹਿੰਦੇ ਵੀ ਜੇ ਕਿਤੇ ਰੱਬ ਹੈ ਤੇ ਫਿਰ ਰੱਬ ਨਜ਼ਰ ਕਿਉਂ ਨਹੀਂ ਆਉਂਦਾ। ਜੇ ਰੱਬ ਹੈ ਫਿਰ ਉਹ ਕਰਦਾ ਕੀ ਹੈ, ਕਰਦਾ ਕੀ ਹੈ? ਰੱਬ ਤਾਂ ਹੈ ਨਾ, ਰੱਬ ਕਰਦਾ ਵੀ ਸਭ ਕੁਝ ਹੈ, ਪਰ ਨਜ਼ਰ ਨਹੀਂ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਵਾਬ ਦਿੰਦੇ ਨੇ, ਕਹਿਣ ਲੱਗੇ ਦੁੱਧ ਮੰਗਾਓ। ਦੁੱਧ ਮੰਗਾ ਲਿਆ, ਕਹਿਣ ਲੱਗੇ ਦੇਖ ਇਸ ਦੁੱਧ ਵਿੱਚ ਕੁਝ ਹੈ। ਉਹ ਕਹਿੰਦੇ ਵੀ ਇਹਦੇ 'ਚ ਤਾਂ ਕੁਝ ਨਹੀਂ ਹੈ, ਬਿਲਕੁਲ ਸਾਫ਼ ਸੁਥਰਾ ਦੁੱਧ ਹੈ, ਇਹਦੇ 'ਚ ਕੁਝ ਵੀ ਮਿਲਾਵਟ ਨਹੀਂ ਹੈ। ਕਹਿਣ ਲੱਗੇ ਨਹੀਂ, ਇਹਦੇ 'ਚ ਹੈ ਜੋ ਤੈਨੂੰ ਨਹੀਂ ਦਿਸਦਾ ਪਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ, ਕਹਿਣ ਲੱਗੇ ਹੈ ਇਹਦੇ 'ਚ ਹੈ। ਉਹ ਫਿਰ ਉਸਨੂੰ ਹੋਰ ਚੰਗੀ ਤਰ੍ਹਾਂ ਦੇਖਿਆ ਗਿਆ, ਦੁੱਧ ਨੂੰ ਵੀ ਇਹਦੇ 'ਚ ਤਾਂ ਕੁਝ ਨਹੀਂ ਹੈ। ਕਹਿਣ ਲੱਗੇ ਇਹਦੇ 'ਚ ਮੱਖਣ ਹੈ, ਹੈ ਸੱਚ ਵਿੱਚ ਹੁੰਦਾ ਹੈ, ਦੁੱਧ ਵਿੱਚ ਮੱਖਣ ਹੁੰਦਾ ਹੈ, ਪਰ ਨਜ਼ਰ ਨਹੀਂ ਆਉਂਦਾ, ਪਰ ਹੈ। ਰੱਬ ਕਰਦਾ ਕੀ ਹੈ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਮੈਂ ਇਸ ਤੇਰੇ ਸਵਾਲ ਦਾ ਜਵਾਬ ਤਾਂ ਦਿਆਂਗਾ, ਪਹਿਲੇ ਮੈਂ ਉੱਤੇ ਬੈਠਾਂਗਾ ਤੇ ਤੂੰ ਥੱਲੇ ਖੜਾ ਹੋਏ, ਸਾਹਮਣੇ ਜਿਸ ਤਰ੍ਹਾਂ ਮੈਂ ਖੜਿਆ ਇਸ ਤਰ੍ਹਾਂ ਤੂੰ ਖੜੇ, ਤਾਂ ਇਹਦਾ ਜਵਾਬ ਦਿੱਤਾ ਜਾਵੇਗਾ। ਉਹ ਥੱਲੇ ਹੱਥ ਜੋੜ ਕੇ ਖੜਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਤੇ ਬੈਠੇ ਨੇ ਤੇ ਕਹਿਣ ਲੱਗੇ ਦੇਖ ਲਿਆ ਰੱਬ ਕਰਦਾ ਕੀ ਹੈ? ਰੱਬ ਇਹ ਕੁਝ ਕਰਦਾ ਹੈ, ਉਹ ਪਲ ਵਿੱਚ ਹੀ ਕੁਝ ਹੋਰ ਤੋਂ ਕੁਝ ਹੋਰ ਕਰ ਦਿੰਦਾ ਹੈ। ਥੋੜ੍ਹੀ ਦੇਰ ਪਹਿਲਾਂ ਇਸ ਰਾਜ ਤੇ ਤੂੰ ਬੈਠਿਆ ਸੀ, ਮੈਂ ਖੜਾ ਸੀ, ਤੇ ਹੁਣ ਮੈਂ ਬੈਠਾ ਹੈਗਾ ਤੇ ਤੂੰ ਸਾਹਮਣੇ ਖੜੋਤਾ ਹੈ, ਰੱਬ ਇਹ ਕਰਦਾ ਹੈ। ਪਰ ਸਾਡੀ ਅੱਖਾਂ 'ਚ ਉਹ ਗੁਰਬਾਣੀ ਕਹਿੰਦੀ ਵੀ ਉਹ ਚਸ਼ਮਾ ਨਹੀਂ ਚੜਿਆ ਹੁੰਦਾ, ਉਹ ਐਨਕ ਨਹੀਂ, ਉਹ ਸਾਡੇ ਕੋਲ ਨਜ਼ਰ ਨਹੀਂ, ਨਜ਼ਰੀਆ ਨਹੀਂ, ਜੇ ਅਸੀਂ ਉਸ ਪਰਮਾਤਮਾ ਨੂੰ ਹਰੇਕ ਜਗ੍ਹਾ ਦੇਖ ਲਈਏ। ਪਰ ਜਿਸ ਦਿਨ ਭਗਤੀ ਵਾਲਾ ਨਜ਼ਰੀਆ ਬਣ ਗਿਆ, ਉਸ ਦਿਨ ਹਰੇਕ ਜਗ੍ਹਾ ਉਹ ਪਰਮਾਤਮਾ ਨਜ਼ਰ ਆਉਂਦਾ ਹੈ। ਫਿਰ ਦੁੱਖ ਆਵੇ, ਸੁੱਖ ਆਵੇ, ਉਸ ਮਾਲਕ ਦੀ ਰਜ਼ਾ ਵਿੱਚ ਮਨੁੱਖ ਰਹਿੰਦਾ ਹੈ। ਕਾਰੋਬਾਰ ਵਧੀਆ ਚੱਲੇ, ਘਟਿਆ ਚੱਲੇ ਥੋੜ੍ਹਾ, ਉਹ ਕਹਿੰਦਾ ਮੇਰੇ ਮਾਲਕ ਜੀ ਤੇਰੀ ਰਜ਼ਾ ਹੈ, ਜਿਵੇਂ ਤੂੰ ਰੱਖੇ ਤਿਵੇਂ ਰਹਿਣਾ ਹੈ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਉਸ ਪਰਮਾਤਮਾ ਦਾ ਜਦੋਂ ਸੇਵਕ ਬਣ ਜਾਈਏ, ਉਹ ਪਰਮਾਤਮਾ ਆਪਣੇ ਸੇਵਕਾਂ ਦੇ ਕਾਰਜ ਆਪ ਸੰਵਾਰਦਾ ਹੈ, ਨਾਮ ਵੀ ਆਪ ਹੀ ਜਪਵਾਉਂਦਾ ਹੈ। ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ, ਆਪੇ ਨਾਮ ਜਪਾਵੇ, ਆਪਣੇ ਆਪ ਹੀ ਨਾਮ ਜਪਵਾਉਂਦਾ ਹੈ, ਆਪਣੇ ਆਪ ਹੀ ਪ੍ਰੇਰਣਾ ਕਰਦਾ ਹੈ ਨਾਮ ਜਪਣ ਦੀ। ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੈ, ਜੈ ਜੈ ਪਿੱਖੋਂ ਤਾਂ ਹਜੂਰ ਦੂਰ ਕਥੋਂ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਐ ਮੇਰੇ ਮਨਾ ਉਸ ਪਰਮਾਤਮਾ ਨੂੰ ਧਿਆਇਆ ਕਰ, ਉਸ ਪਰਮਾਤਮਾ ਨੂੰ ਸਿਮਰਿਆ ਕਰ। ਕਿਹੜੇ ਨੂੰ? ਜਿਹੜਾ ਪਰਮਾਤਮਾ ਸਾਰਿਆਂ ਵਿੱਚ ਰਮਿਆ ਹੋਇਆ ਹੈ, ਸਾਰਿਆਂ ਵਿੱਚ ਮੌਜੂਦ ਹੈ, ਕੀੜੇ ਤੋਂ ਲੈ ਕੇ ਹਾਥੀ ਤੱਕ ਜਰਰੇ ਜਰਰੇ 'ਚ ਮੌਜੂਦ ਹੈ,
ਹਾਜ਼ਰ ਨਾਜ਼ਰ ਹੈ, ਭਰਪੂਰ ਹੈ। ਈਤ ਓਤ ਨਹੀਂ ਵਿਛੜੈ ਸੋ ਸੰਗੀ ਗਨੀਐ। ਪਰਮਾਤਮਾ ਨੂੰ ਆਪਣਾ ਸਾਥੀ ਮੰਨ ਲਓ। ਕਿਉਂ? ਕਿਉਂਕਿ ਉਹ ਪਰਮਾਤਮਾ ਨਾ ਇਸ ਲੋਕ ਵਿੱਚ ਵਿਛੜਦਾ ਹੈ ਤੇ ਨਾ ਹੀ ਪ੍ਰਲੋਕ ਵਿੱਚ ਵਿਛੜਦਾ ਹੈ। ਉਹ ਇੱਥੇ ਵੀ ਸਾਥ ਨਿਭਾਉਂਦਾ ਹੈ ਤੇ ਪ੍ਰਲੋਕ ਵਿੱਚ ਵੀ ਸਾਥ ਨਿਭਾਉਂਦਾ ਹੈ। ਪ੍ਰਲੋਕ ਪਰਾਇਆ ਲੋਕ, ਜਿੱਥੇ ਇੱਕ ਦਿਨ ਸਾਰਿਆਂ ਨੇ ਜਾਣ ਚਲੇ ਜਾਣਾ ਹੈ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਚਲੇ ਜਾਣਾ ਇੱਕ ਦਿਨ ਸਾਰਿਆਂ ਨੇ ਇਹ ਸੰਸਾਰ ਛੱਡ ਕੇ, ਭਾਵੇਂ ਕੋਈ ਰਾਜਾ ਹੋਵੇ, ਪ੍ਰਜਾ ਹੋਵੇ, ਗਰੀਬ ਹੋਵੇ, ਅਮੀਰ ਹੋਵੇ, ਪਰ ਕਾਲ ਨੇ ਅੱਜ ਤੱਕ ਕਿਸੇ ਨੂੰ ਨਹੀਂ ਛੱਡਿਆ। ਬਸ ਵਾਰੀ ਆਉਣ ਦੀ ਦੇਰ ਹੁੰਦੀ ਹੈ। ਜਿਸ ਦੀ ਵਾਰੀ ਆ ਗਈ ਉਸਨੇ ਜਾਣਾ ਕੀ ਹੁੰਦਾ ਹੈ। ਵੱਡੇ ਵੱਡੇ ਰਿਸ਼ੀ ਮੁਨੀ, ਤਪੀ, ਪੀਰ, ਪੈਗੰਬਰ, ਓਲੀਏ, ਬੜੇ ਬੜੇ ਭਗਤ ਇਸ ਸੰਸਾਰ ਵਿੱਚ ਆਏ, ਪਰ ਇੱਕ ਦਿਨ ਇਸ ਸੰਸਾਰ ਤੋਂ ਚਲੇ ਗਏ। ਭਾਓ ਜਿਸਨੇ ਜਨਮ ਲਿਆ ਹੈ ਉਸਨੇ ਇੱਕ ਦਿਨ ਮਰਨਾ ਜ਼ਰੂਰ ਹੈ। ਜੋ ਇਸ ਸੰਸਾਰ ਵਿੱਚ ਆਇਆ ਹੈ ਉਸਨੇ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜਾਣਾ ਜ਼ਰੂਰ ਹੈ। ਸੋ ਫਿਰ ਪਰਮਾਤਮਾ ਨੂੰ ਸਾਥੀ ਬਣਾਈਏ, ਜਿਹੜਾ ਇੱਥੇ ਵੀ ਸਾਥ ਨਿਭਾਉਂਦਾ ਹੈ, ਹਰੇਕ ਜਗ੍ਹਾ ਸਾਥ ਨਿਭਾਉਂਦਾ ਹੈ, ਪਰਲੋਕ ਵਿੱਚ ਵੀ ਸਾਥ ਨਿਭਾਉਂਦਾ ਹੈ।

ਮੈਂ ਬਿਨਾ ਸਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਭਨੀ ਹੈ। ਇਹ ਦੁਨੀਆ ਵੀ ਸੁੱਖ ਜਿਹਦੇ ਵਿੱਚ ਅਸੀਂ ਰੱਚੇ ਮਿੱਚੇ ਰਹਿੰਦੇ ਹਾਂ, ਅੱਜ ਹੈਗੇ ਕੱਲ ਨਹੀਂ ਵੀ ਹੋ ਸਕਦੇ ਸੁੱਖ, ਸਦਾ ਦਿਨ ਇੱਕੋ ਜਿਹੇ ਨਹੀਂ ਰਹਿੰਦੇ ਕਿਸੇ ਦੇ ਵੀ।

ਜਾਂਦਾ ਹੈ ਕਿ ਉਹਦੇ ਕੋਲ ਸੁੱਖ ਸੁਵਿਧਾਵਾਂ ਨਹੀਂ ਹੁੰਦੀਆਂ, ਨਹੀਂ ਰਹਿੰਦੀਆਂ। ਕਈ ਵਾਰ ਆ ਜਾਂਦਾ ਹੈ ਇਹੋ ਜਿਹਾ ਟਾਈਮ ਵੀ, ਕੀ ਕਹੇਗਾ ਬੰਦੇ ਤੂੰ। ਗੁਰਬਾਣੀ ਚ ਇਹ ਦੁਨੀਆਵੀ ਪਦਾਰਥਾਂ ਦੇ ਸੁੱਖਾਂ ਨੂੰ ਇਹ ਹੋਛੇ ਸੁੱਖ ਆਖਿਆ, ਇਹ ਛੋਟੇ ਸੁੱਖ ਨੇ। ਕਿਉਂ? ਕਹਿਣ ਲੱਗੇ ਜਿਸ ਦਿਨ ਪਰਮਾਤਮਾ ਦੇ ਨਾਮ ਦਾ ਸੁੱਖ ਤੈਨੂੰ ਮਿਲ ਗਿਆ, ਉਹਦੀ ਭਜਨ ਬੰਦਗੀ ਦਾ ਸੁੱਖ, ਉਸਦਾ ਜਿਸ ਦਿਨ ਤੈਨੂੰ ਰਸ ਬਣ ਗਿਆ ਪਿਆਰਿਆ, ਇਹ ਦੁਨੀਆਵੀ ਸੁੱਖ ਸੁਵਿਧਾਵਾਂ ਤੈਨੂੰ ਛੋਟੀਆਂ ਲੱਗਣਗੀਆਂ, ਛੋਟੀਆਂ ਲੱਗਦੀਆਂ। ਤੇ ਗੁਰਬਾਣੀ ਚ ਕਿਤੇ ਇਹ ਵੀ ਨਹੀਂ ਲਿਖੀ ਵੀ ਪਰਮਾਤਮਾ ਦੇ ਪਿਆਰੇ ਭੁੱਕੇ ਮਰਨ, ਨਹੀਂ ਕਿਤੇ ਨਹੀਂ ਲਿਖੇ ਵੀ ਉਹ ਭੁੱਕੇ ਮਰਦੇ ਹੋਣ। ਬਾਰ ਬਾਰ ਇੱਕ ਗੱਲ ਆਉਂਦੀ ਹੈ ਪਿਆਰਿਆ, ਤੇਰੇ ਕੋਲ ਧਨ ਭਾਵੇਂ ਜਿੰਨਾ ਹੋਵੇ ਪਰ ਉਹ ਤੇਰੀ ਮਿਹਨਤ ਦਾ ਹੋਵੇ, ਮਸ਼ਕਤ ਦਾ ਹੋਵੇ। ਫਿਰ ਕਹਿੰਦੇ ਨੇ ਉਹ ਪਰਮਾਤਮਾ ਨਾ ਇੱਥੇ ਵਿਛੁੜਦਾ ਹੈ ਤੇ ਨਾ ਪਰਲੋਕ ਵਿੱਚ ਵਿਛੁੜਦਾ। ਜਦੋਂ ਹੋਰ ਜਦੋਂ ਆਪਾਂ ਪੰਜਵੇਂ ਪਾਤਸ਼ਾਹ ਜੀ ਨੂੰ ਪੜ੍ਹਦੇ ਹਾਂ ਤੇ ਕਹਿੰਦੇ ਨੇ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸੁਰੈ। ਸਿਮਰੰਤ ਸੰਤ, ਸੰਤ ਪੁਰਸ਼, ਭਲੇ ਪੁਰਸ਼, ਪਰਮਾਤਮਾ ਦੇ ਪਿਆਰੇ ਸਿਮਰਦੇ ਨੇ। ਕਿਹਨੂੰ ਸਿਮਰਦੇ ਨੇ? ਸਰਬਤਰ ਰਮਣੰ, ਜਿਹੜਾ ਪਰਮਾਤਮਾ ਸਾਰਿਆਂ ਵਿੱਚ ਰਮਿਆ ਹੋਇਆ ਹੈ, ਹਰੇਕ ਜਗ੍ਹਾ ਹੈ, ਮੌਜੂਦ ਹੈ, ਸਾਰਿਆਂ ਦੇ ਅੰਦਰ ਹੈ, ਅੰਦਰ ਵੀ ਹੈ ਬਾਹਰ ਵੀ ਹੈ, ਉਹ ਨੇੜੇ ਵੀ ਹੈ ਦੂਰ ਵੀ ਹੈ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲਕੀ ਮਾਛਲੀ ਚਰੈ ਖਜੂਰ, ਕਾਂਈ ਰੇ ਬਕ ਬਾਦਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ, ਪੰਡੇ ਧੋਏ ਕਹਿ ਵੇਦ ਬਖਾਨੈ, ਮੂਰਖ ਨਾਮ ਦਿਓ ਰਾਮੈ ਜਾਣੈ। ਬੜੇ ਕਮਾਲ ਦੀ ਗੱਲ, ਆਪਣੇ ਆਪ ਨੂੰ ਮੂਰਖ ਆਖਿਆ ਭਗਤ ਨਾਮਦੇਵ ਜੀ, ਆਪਣੇ ਆਪ ਨੂੰ ਮੂਰਖ ਕਹਿ ਰਹੇ ਨੇ। ਸੁਣਨਾ ਬਹੁਤ ਸੌਖਾ ਹੈ, ਪ੍ਰਚਾਰ ਕਰਨਾ ਬਹੁਤ ਸੌਖਾ ਹੈ, ਪਰ ਆਪਣੇ ਆਪ ਨੂੰ ਮੂਰਖ ਕਹਿ ਦੇਣਾ ਬਹੁਤ ਮੁਸ਼ਕਲ ਕੰਮ ਹੈ। ਮੈਂ ਮੂਰਖ ਕੀ ਕੀਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਕਹਿ ਲਿਆ ਕਰ ਪਿਆਰਿਆ, ਕੀ ਵਿਗੜਦਾ? ਉਸ ਪਰਮਾਤਮਾ ਦੇ ਦਰ ਤੋਂ ਤੂੰ ਮੂਰਖ ਬਣ ਕੇ ਮੰਗੇਗਾ ਨਾ, ਉਹਨੇ ਇਹੋ ਜਿਹੀਆਂ ਝੋਲੀਆਂ ਭਰ ਦੇਣੀਆਂ ਤੇਰੀ। ਸਤਿਗੁਰੂ ਦੇ ਦਰ ਤੇ ਆ ਕੇ ਮੂਰਖ ਬਣ ਕੇ ਮੰਗੇਗਾ ਨਾ, ਬਸ ਗੁਰੂ ਨੇ ਤੇਰੇ ਤੇ ਇੱਕ ਮਿਹਰ ਭਰੀ ਨਜ਼ਰ ਕਰ ਦਿੱਤੀ ਨਾ, ਤੇ ਇੱਥੇ ਤਾਂ ਫਿਰ ਉਹ ਦਾਤਾਂ ਮਿਲਦੀਆਂ ਨੇ। ਖਲ ਚਤੁਰ ਬਕੀਤਾ, ਖਲ ਦਾ ਭਾਅ ਹੁੰਦਾ ਬਿਲਕੁਲ ਮੂਰਖ ਹੋਵੇ ਮਨੁੱਖ, ਜਿਹਨੂੰ ਕੁਝ ਆਉਂਦਾ ਜਾਂਦਾ ਹੀ ਨਾ ਹੋਵੇ, ਮੂਰਖ ਤੋਂ ਵੀ ਮਹਾਮੂਰਖ ਹੋਵੇ, ਉਹ ਸੋਹਣੇ ਵਕਤਾ ਬਣ ਜਾਂਦੇ ਨੇ। ਸੋਹਣੇ ਵਕਤਾ ਪਾਓ, ਗਿਆਨ ਦੇ ਭੰਡਾਰ ਅੰਦਰ ਭਰ ਦਿੰਦੇ ਵਾਹਿਗੁਰੂ ਸਤਿਗੁਰੂ, ਬਸ ਇੱਕ ਮਿਹਰ ਭਰੀ ਨਜ਼ਰ ਦੇਖ ਤਾਂ ਲੈਣ। ਜੋ ਜੋ ਕਹਿ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੇ। ਉਹ ਪਰਮਾਤਮਾ ਦੇਰ ਨਹੀਂ ਕਰਦਾ ਫਿਰ ਆਪਣੇ ਪਿਆਰਿਆਂ ਦੀ, ਪਰ ਕਿਤੇ ਮੰਗ ਵੀ ਉਹਨਾਂ ਦੀ ਇਹ ਦੁਨੀਆ ਵੀ ਮੰਗਾਂ ਨਹੀਂ ਹੁੰਦੀਆਂ। ਬਸ ਉਹ ਕਹਿੰਦੇ ਵਾਹਿਗੁਰੂ ਜੀ, ਜੇ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਉਹ ਤਾਂ ਪਰਮਾਤਮਾ ਦੇ ਨਾਮ ਨੂੰ ਪਹਿਲ ਦਿੰਦੇ ਨੇ, ਭਜਨ ਬੰਦਗੀ ਨੂੰ ਪਹਿਲ ਦਿੰਦੇ ਨੇ। ਉਹਨਾਂ ਦਾ ਅਭਿਆਸ ਇੰਨਾ ਬਣ ਜਾਂਦਾ, ਅਭਿਆਸ ਕਰਦਿਆਂ ਕਰਦਿਆਂ ਕਰਦਿਆਂ ਉਹਨਾਂ ਦੇ ਅੰਦਰ ਪੂਰਨ ਤੌਰ ਤੇ ਦ੍ਰਿੜਤਾ ਬਣ ਜਾਂਦੀ ਹੈ। ਹੁਣ ਇਹ ਰੰਗ ਕਿਵੇਂ ਲੱਗਦਾ ਹੈ ਭਗਤੀ ਦਾ, ਇਹਦੇ ਵਾਸਤੇ ਵੀ ਅਭਿਆਸ ਦੀ ਲੋੜ ਪੈਂਦੀ ਹੈ। ਤੁਸੀਂ ਧਿਆਨ ਕਰਿਓ ਸਾਧ ਸੰਗਤ ਜੀ, ਕੁਝ ਬੰਦੇ ਸਵੇਰੇ ਉੱਠਦੇ ਨੇ, ਸਵੇਰੇ ਉੱਠਦੇ ਆਈ ਉਹਨਾਂ ਨੂੰ ਚਾਹ ਚਾਹੀਦੀ ਹੈ,
ਉਹਨਾਂ ਦੇ ਅੰਦਰ ਨਾ ਉਹ ਚੀਜ਼ ਦ੍ਰਿੜ ਹੋ ਗਈ, ਉਹ ਗੱਲ ਦ੍ਰਿੜ ਬਣ ਗਈ ਵੀ ਮੈਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਵੀ ਮੈਂ ਚਾਹ ਹੀ ਪੀਣੀ। ਅਤੇ ਫਿਰ ਉਹ ਸਵੇਰੇ ਸਭ ਤੋਂ ਪਹਿਲਾਂ ਉਹਨਾਂ ਨੂੰ ਚਾਹ ਚਾਹੀਦੀ ਹੈ। ਜੇਕਰ ਨਾ ਮਿਲੇ ਉਹਨਾਂ ਦੇ ਅੰਦਰ ਹਲਚਲ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਸਦੀ ਆਦਤ ਬਣ ਚੁੱਕੀ, ਉਹ ਆਦਤ ਪੱਕ ਚੁੱਕੀ। ਹੁਣ ਕੁਝ ਬੰਦੇ ਹੈਗੇ ਨੇ ਸਵੇਰੇ ਉੱਠ ਕੇ ਉਹ ਚਾਹ ਨਹੀਂ ਪੀਂਦੇ, ਉਹ ਪਾਣੀ ਪੀਂਦੇ ਨੇ। ਹੁਣ ਪਾਣੀ ਵਾਲੇ ਨੂੰ ਤੁਸੀਂ ਚਾਹ ਦਿਓ ਅਤੇ ਚਾਹ ਵਾਲੇ ਨੂੰ ਪਾਣੀ ਦਿਓ ਅਤੇ ਗੱਲ ਬਣਦੀ ਨਹੀਂ। ਜਿਹੜੇ ਚਾਹ ਪੀਣ ਵਾਲੇ ਨੇ ਉਹਨਾਂ ਨੂੰ ਚਾਹ ਚੰਗੀ ਲੱਗਦੀ, ਚਾਹ ਪੀ ਕੇ ਉਹਨਾਂ ਦੀ ਭੁੱਖ ਮਿਟਣੀ। ਜਿਹੜੇ ਸਵੇਰੇ ਪਾਣੀ ਪੀਣ ਵਾਲੇ ਨੇ ਉਹਨਾਂ ਨੂੰ ਚਾਹ ਦਿਓ, ਫਿਰ ਚਾਹ ਦਾ ਸਵਾਦ ਨਹੀਂ ਆਉਂਦਾ, ਉਹ ਤਾਂ ਪਾਣੀ ਪੀ ਕੇ ਖੁਸ਼ ਨੇ। ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਸਵੇਰੇ ਹੀ ਪਰਮਾਤਮਾ ਦਾ ਉੱਠਦਿਆਂ ਸਭ ਤੋਂ ਪਹਿਲਾਂ ਉਹਦਾ ਸ਼ੁਕਰਾਨਾ ਕਰਦੇ ਨੇ। ਮੈਂ ਹੋਰ ਜ਼ਿਕਰ ਕਰਦੇ ਹਾਂ, ਕਈ ਵਾਰ ਨਾ ਸਾਡੇ ਮਨ 'ਚ ਨਾ ਇੱਕ ਖਿਆਲ ਰਹਿੰਦਾ ਹੈ ਵੀ ਲਓ ਜੀ ਸਵੇਰੇ ਉੱਠੇ, ਅਜੇ ਤਾਂ ਬਾਸੀ ਮੂੰਹ ਹੈ, ਅਜੇ ਤਾਂ ਮੂੰਹ ਨਹੀਂ ਧੋਤਾ, ਅਜੇ ਤਾਂ ਬੁਰਸ਼ ਨਹੀਂ ਕੀਤਾ, ਅਜੇ ਤਾਂ ਨਹਾਏ ਨਹੀਂ, ਵੀ ਅਜੇ ਕਿਵੇਂ ਨਾਮ ਜਪ ਲਿਆਂਗੇ। ਪਿਆਰਿਆ ਕਦੇ ਧਿਆਨ ਕੀਤਾ, ਇਹ ਤੇਰਾ ਸਰੀਰ ਸਾਰਾ ਹੀ ਗੰਦਾ ਹੈਗਾ, ਅੰਦਰ ਬੜਾ ਗੰਦ ਭਰਿਆ ਹੋਇਆ, ਨਾ ਧੋ ਕੇ ਕਿਹੜਾ ਅੰਦਰ ਦੀ ਗੰਦਗੀ ਬਾਹਰ ਨਿਕਲ ਜਾਂਦੀ ਹੈ? ਨਹੀਂ ਨਿਕਲਦੀ, ਅੰਦਰ ਹੀ ਪਈ ਹੁੰਦੀ। ਤੇਰੇ ਸਰੀਰ ਦੇ ਨੌ ਦਰਵਾਜ਼ੇ ਨੇ, ਨੌ ਦੇ ਨੌ ਦਰਵਾਜ਼ੇ ਇਹ ਗੰਦ ਸੁੱਟਦੇ ਨੇ ਬਾਹਰ। ਨਹਾ ਧੋ ਕੇ ਥੋੜ੍ਹੀ ਦੇਰ ਬਾਅਦ ਅੱਖਾਂ 'ਚ ਮੈਲ ਨਹੀਂ ਆਉਂਦੀ, ਫਿਰ ਵੀ ਆਉਂਦੀ ਆ, ਦਿਨੇ ਵੀ ਮੈਲ ਆਉਂਦੀ ਆ, ਕੰਨਾਂ 'ਚ ਮੈਲ ਆਉਂਦੀ ਹੈ, ਨਾਸਕਾਂ 'ਚ ਮੈਲ ਨਿਕਲਦੀ ਆ, ਅਤੇ ਮੂੰਹ 'ਚ ਥੁੱਕ ਨਿਕਲਦਾ ਹੈ। ਭਾਓ ਇਹ ਵੀ ਤੇਰੇ ਨੌ ਦਰਵਾਜ਼ੇ ਨੇ, ਨੌ ਦੇ ਨੌ ਗੰਦੇ ਨੇ, ਫਿਰ ਕਿੱਥੇ ਤੂੰ ਸੁਚਮਤਾ ਦੀ ਗੱਲ ਕਰਦਾ ਪਿਆਰਿਆ? ਕਦੇ ਅੰਦਰ ਦੀ ਸੁਚਮਤਾ ਬਣਾ। ਪਰ ਬੰਦਾ ਹੈਗਾ ਬਾਹਰ ਦੀ ਸੁਚਮਤਾ ਨੂੰ ਜ਼ਿਆਦਾ ਮੁੱਖ ਰੱਖਦਾ। ਅਤੇ ਫਿਰ ਵੀ ਅੰਮ੍ਰਿਤ ਵੇਲੇ ਉੱਠਦੇ ਆਈ ਤੂੰ ਕਿਉਂ ਨਹੀਂ ਸ਼ੁਕਰਾਨਾ ਕਰ ਸਕਦਾ? ਵਾਹਿਗੁਰੂ ਜੀ ਦਾ ਸਭ ਤੋਂ ਪਹਿਲਾ ਕੰਮ ਤੇਰਾ ਉੱਠਦੇ ਆਈ ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰ। ਵਾਹਿਗੁਰੂ ਜੀ ਤੇਰੇ ਭਾਣੇ ਵਿੱਚ ਰਹਿਣ ਬਹੁਤ ਸੋਹਣੀ ਕੱਟੀ ਹੈ, ਬਹੁਤ ਸੋਹਣੀ ਨਿੰਦਰ ਆਈ ਹੈ, ਮੇਰੇ 'ਤੇ ਕਿਰਪਾ ਕਰੀ, ਮੇਰਾ ਇਹ ਦਿਨ ਵੀ ਸੋਹਣਾ ਨਿਕਲੇ। ਅਤੇ ਸੱਚ ਜਾਣੀਓ ਸਾਧੂ ਸੰਗਤ ਜੀ, ਜਿਹੜਾ ਬੰਦਾ ਭਾਵਨਾ ਲੈ ਕੇ ਅੰਮ੍ਰਿਤ ਵੇਲੇ ਵਾਹਿਗੁਰੂ ਜੀ ਦੇ ਚਰਨਾਂ 'ਚ ਇਹ ਅਰਦਾਸ ਕਰੇ ਮੇਰੇ ਮਾਲਕਾ ਮੈਨੂੰ ਮੰਦੇ ਕਰਮਾਂ ਤੋਂ ਹਰ ਵੇਲੇ ਬਚਾ ਕੇ ਰੱਖੀ ਅਤੇ ਮੈਨੂੰ ਚੰਗੇ ਪਾਸੇ ਲਾਈ, ਅਤੇ ਸੱਚ ਜਾਣੀਓ ਉਹ ਪਰਮਾਤਮਾ ਫਿਰ ਉਸਨੂੰ ਮੰਦੇ ਪਾਸੇ ਤੋਂ ਬਚਾ ਕੇ ਰੱਖਦਾ ਅਤੇ ਸਾਰੇ ਦਿਨ ਉਸਨੂੰ ਫਿਰ ਚੰਗੇ ਪਾਸੇ ਤੋਰ ਕੇ ਰੱਖਦਾ। ਅਤੇ ਜਿਹੜੀ ਅਭਿਆਸ ਦੀ ਗੱਲ ਚੱਲ ਰਹੀ ਸੀ ਵੀ ਅਭਿਆਸ ਦੀ ਗੱਲ ਇਹ ਹੈ ਕਿ ਜਿਸ ਨੂੰ ਅਭਿਆਸ ਬਣ ਗਿਆ ਵੀ ਮੈਂ ਸਵੇਰੇ ਉੱਠ ਕੇ ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ, ਉਹ ਫਿਰ ਦੁਨੀਆਵੀ ਗੱਲਾਂ ਉਸਨੂੰ ਚੇਤੇ ਨਹੀਂ ਆਉਂਦੀ, ਦੁਨੀਆਵੀ ਕੰਮ ਕਾਰ ਚੇਤੇ ਨਹੀਂ ਆਉਂਦੇ, ਉਸਨੂੰ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚੇਤੇ ਆਉਂਦਾ, ਤਾਂ ਸਕੂਨ ਮਿਲਦਾ ਵੀ ਮੈਂ ਆਪਣੇ ਮਾਲਕ ਦਾ ਸ਼ੁਕਰਾਨਾ ਕਰ ਲਿਆ। ਜਿਵੇਂ ਸਾਡਾ ਨਾਸ਼ਤੇ ਦਾ ਟਾਈਮ ਹੁੰਦਾ ਹੈ, ਅਸੀਂ ਟਾਈਮ ਰੱਖਿਆ ਹੋਇਆ ਹੁੰਦਾ ਹੈ ਵੀ ਇੰਨੇ ਕੁ ਵਜੇ ਮੈਂ 8 ਵਜੇ ਮੈਂ ਕੰਮ ਨੂੰ ਨਿਕਲਣਾ, 7 ਵਜੇ ਮੈਂ ਨਾਸ਼ਤਾ ਕਰ ਲੈਣਾ, ਅਤੇ 7 ਵਜੇ ਨਾਸ਼ਤਾ ਚੇਤੇ ਰਹਿੰਦਾ ਨਾ, ਫਿਰ ਵੀ 7 ਵਜੇ ਬਾਰ ਬਾਰ ਚੇਤੇ ਆਉਂਦਾ, ਜੇ ਨਾ ਮਿਲੇ ਬੰਦਾ ਤੜਪ ਉੱਠਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਪਿਆਰਿਆਂ ਨੇ ਜਿਹੜੇ ਆਪਣੇ ਅਭਿਆਸ ਦਾ ਸਮਾਂ ਰੱਖਿਆ ਹੁੰਦਾ ਹੈ, ਜੇਕਰ ਉਹ ਸਮਾਂ ਐਵੇਂ ਹੀ ਲੰਘ ਜੇ ਤਾਂ ਸੱਚ ਜਾਣੀਓ ਉਹ ਵੀ ਤੜਪ ਉੱਠਦੇ ਨੇ, ਉਹਨਾਂ ਨੂੰ ਵੀ ਵਾਰ ਵਾਰ ਚੇਤੇ ਆਉਂਦਾ ਨਹੀਂ, ਇਹ ਸਮਾਂ ਤਾਂ ਮੇਰਾ ਭਜਨ ਬੰਦਗੀ ਦਾ ਹੈ, ਮੇਰੇ ਮਾਲਕ ਦੀ ਇਬਾਦਤ ਕਰਨ ਦਾ ਹੈ,
ਉਹ ਸਮੇਂ ਨੂੰ ਨਹੀਂ ਭੁੱਲਦੇ, ਫਿਰ ਚੇਤੇ ਰਹਿੰਦਾ ਹੈ ਕਿਉਂਕਿ ਅਭਿਆਸੀ ਬਣ ਗਏ, ਆਦਤ ਬਣ ਗਈ।

सर पर परत निशान। अभ्यास करदिया करदिया की हुंदा है, खोजत खोजत तत विचारियो दास गोविंद परायण, अविनाशी खेम चाहे जे नानक सदा सिमर नारायण। परमात्मा दे प्यारे खोज दिया खोज दिया खोज दिया उस परमात्मा दी असलियत नू जान लेंदे ने। की जानदे ने? तुम दाते ठाकुर प्रतपालक नायक खसम हमारे, निमख निमख तुम ही प्रतपालो हम बारिक तुमरे तारे। उन्हानु समझ लग गई, तुम मात पिता हम बारिक तेरे, तुमरे कृपा में सोक कनेरे। एक खुजिया जी उन्होंने परमात्मा दे प्यारे ने, एक खुजिया मालका तेरे तो बिना साड़ी कोई होंद नहीं। जे तू रहमत ना करे, जे तू कृपा ना करे, फिर बस असी एक सिर्फ मिट्टी के पुतली है, इस तो ज्यादा और कुछ भी नहीं। जे तू रहमत ना करे, जे तू कृपा ना करे, गुरुदेव पातशाह जी कह रहे ने, कहन लगे हर जन राखे गुरु गोविंद। सतगुरु जी उह परमात्मा जी अपने सेवकां दी आप इज्जत रखदे ने। कहन लगे किवें रखदे ने? सवाल भी बन जांदा भी परमात्मा ते सतगुरु जी अपने प्यारिया दी इज्जत किवें रखदे ने। कहन लगे कंठ लाए अवगुण सब मिटे, कंठ लाए अपने गल नाल ला के। फिर ध्यान करियो साध संगत जी, एक मां जा एक पिता, क्योंकि गुरबाणी च परमात्मा नू मां भी आख्या ते पिता भी आख्या। हर जी माता हर जी पिता, हर जीओ प्रतपालक हर जी मेरी सार करे हम हर के, बालक सहजे सहज खिलाइंदा नहीं करदा आलक। परमात्मा आलस नहीं करदा साडी संभाल च, असी आलस कर जांदे आ नाम जपण च, उहदी भजन बंदगी करन च असी आलस कर जांदे आ, पर ओ परमात्मा साडी संभाल च कदे नहीं आलस करदा। फिर जिवें एक मां माता पिता अपने बच्चे की संभाल करदे ने, उस तो भी ज्यादा चंगे सोहने ढंग नाल ओ वाहिगुरु अपने बच्चों की, किहड़े बच्चे जिहड़े उहदे सेवक बन गए, जिहड़े उहदे प्यारे बन गए, जिहड़े उहदे भगत बन गए, वह सारे उहदे बच्चे ने। हुण ध्यान करियो साध संगत जी, होर थोड़ा जिहा बरीकी विच जाइए, जिस तरह की संभाल असी अपने बच्चों की करते हाँ, कदे दूजियां बच्चों के बारे भी यह सोच होंदी है साडी, दूजियां दे बच्चे वास्ते भी कुछ करिए। बड़ी समझण वाली गल है, जो सुख असी अपने बच्चों नूं दिंदे आ, कदे दूजियां दे बच्चे वास्ते भी असी चाहुंदे आ भी दूजे दे बच्चे नूं भी इह सुख दे दईए, दिंदे आ नहीं दे सकदा। सारी कमाई अपने बच्चों ते खर्च कर दिंदा, दूजियां दे बच्चे ते तां 10 रुपए भी खर्च करने औखे पैंदे, 10 बार सोचदा बंदा कि अपने बच्चों के उत्ते सारी कमाई लुटाई जाता, सारी कमाई खर्ची जाता, क्यों? वो अपने ने। जिस दिन तू प्यारिया परमात्मा का बच्चा बन गया, फिर देखता सही परमात्मा किवें तेने सब कुछ लुटाउंदा है। ये मैं नहीं कहिंदा, गुरबाणी कहिंदी है, जां तू मेरा बल है ता क्या मूं शंदा, तुद सब कुछ मैनू सौंपिया जा तेरा बंदा। लक्ष्मी तोट ना आवे, जिदे पिछे असी सारे दिन दौड़दे हाँ, जिदे करके सारे देशों विदेशों तक जाते ने, अपने परिवार तो दूर हो जाते ने, बच्चों पढ़ाई लिखाई वास्ते विदेशों से भेजते हैं, क्यों? मेरा बच्चा पढ़ लिख के सोहनी जॉब ते लगेगा, ज्यादा पैसे कमावेगा। तो गुरदेव कहते, कहने लगे प्यारिया कदे उस परमात्मा का बच्चा बन के तो देख, उसके भरोसे से रह के तो देख। लक्ष्मी तोट ना आवई खाए खर्च रवंदा, जिन्ना मर्जी खा ली खर्च लई तोटा नहीं आवेगा। पर कि सच्चे दिलों एक बार उदा होके तो देख तू, फिर
ਕਿ ਤੈਨੂੰ ਕੋਈ ਮੁਥਾਜੀ ਨਹੀਂ, ਫਿਰ ਨਹੀਂ ਕੋਈ ਮੁਥਾਜੀ। ਸਾਰੀ ਦੁਨੀਆਂ ਦਾ ਮਾਲਕ ਨਾਲ ਹੋਵੇ, ਜਿਹਦਾ ਮਾਤਾ ਪਿਤਾ ਸਾਰੀ ਦੁਨੀਆਂ ਦਾ ਮਾਲਕ ਹੋਵੇ, ਫਿਰ ਉਸਨੂੰ ਕਿਸ ਚੀਜ਼ ਦੀ ਘਾਟ ਰਹੇਗੀ। ਕੰਠ ਲਾਏ ਔਗੁਣ ਸਭ ਮਿੱਟੇ, ਆਪਣੀ ਗਲ ਨਾਲ ਲਾ ਕੇ, ਆਪਣੀ ਗਲ ਵਕੜੀ ਵਿੱਚ ਲੈ ਕੇ ਆਪਣੇ ਪਿਆਰਿਆਂ ਦੇ ਸਾਰੇ ਕਿੱਤੇ ਪਾਪ, ਉਹਨਾਂ ਦੇ ਜਿਹੜੇ ਅਵਗੁਣ ਨੇ ਉਹ ਸਾਰੇ ਕੱਟ ਦਿੰਦੇ ਵਾਹਿਗੁਰੂ ਜੀ। ਸਤਿਗੁਰੂ ਜੀ ਵੀ ਦਿਆਲ ਪੁਰਖ ਬਖਸ਼ੰਦ, ਕਿਉਂਕਿ ਉਹ ਸਰਬ ਵਿਆਪਕ ਪਰਮਾਤਮਾ ਬੜਾ ਬਖਸ਼ੰਦ ਹੈ। ਦੁਨਿਆਵੀ ਤੌਰ ਤੇ ਕੋਈ ਗਲਤੀ ਕਰ ਦੇ ਤੇ ਫਿਰ ਮਾਫੀ ਮੰਗੋ, ਹੋ ਸਕਦਾ ਸ਼ਾਇਦ ਦੁਨੀਆ ਵੀ ਬੰਦਾ ਮਾਫ ਨਾ ਕਰੇ, ਪਰ ਜੇ ਪਰਮਾਤਮਾ ਦੇ ਚਰਨਾਂ 'ਚ ਸਾਰੇ ਦਿਨ ਕੰਮ ਕਾਰ ਕਰਕੇ ਸ਼ਾਮ ਨੂੰ ਅਰਦਾਸ ਕਰੀਏ ਨਾ, ਮੇਰੇ ਵਾਹਿਗੁਰੂ ਜੀ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਇਹਦੇ 'ਚ ਵੀ ਦੋ ਗੱਲਾਂ ਹੈਗੀਆਂ, ਇੱਕ ਤਾਂ ਇਹ ਹੈ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਇਟ ਇਜ਼ ਡਾਊਟਫੁੱਲ। ਸਤਿਗੁਰੂ ਜੀ ਹੋ ਵੀ ਸਕਦੀ, ਭੁੱਲਾਂ ਚੁੱਕਾਂ ਨਹੀਂ ਵੀ ਹੋ ਸਕਦੀ, ਇਹਦਾ ਭਾਵ ਤਾਂ ਇਹ ਵੀ ਹੋ ਵੀ ਸਕਦੀਆਂ ਨੇ, ਨਹੀਂ ਵੀ ਹੋ ਸਕਦੀ, ਪਰ ਨਹੀਂ, ਅਰਦਾਸ ਤਾਂ ਇਹ ਬਣਦੀ ਹੈ, ਸਤਿਗੁਰੂ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਰਦੀਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਹਨ, ਮੁਆਫ ਕਰ ਦੇਣੀਆਂ, ਅੱਗਾਂ ਤੋਂ ਸੁਮਤ ਬਖਸ਼ਣੀ, ਅੱਗੇ ਵਾਸਤੇ ਸੁਮਤ ਬਖਸ਼ੀ, ਫਿਰ ਉਹ ਵਾਹਿਗੁਰੂ ਜੀ ਮਾਫ਼ ਕਰ ਦਿੰਦਾ ਹੈ। ਕੰਠ ਲਾਏ ਔਗੁਣ ਸੁਭ ਮਿੱਟੇ, ਦਿਆਲ ਪੁਰਖ ਬਖਸ਼ੰਦ, ਤੇ ਕਹਿਣ ਲੱਗੇ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਜਿਸ ਪਰਮਾਤਮਾ ਨੇ, ਉਸ ਪਰਮਾਤਮਾ ਨੇ ਨਾ ਉਹਦੀ ਜਿਹੜੀ ਪਾਵਰ ਹੈ ਉਹ ਚਾਰ ਦਿਸ਼ਾਵਾਂ ਵਿੱਚ ਟਿਕਾਈ ਹੋਈ ਹੈ, ਆਪਣੀ ਸੱਤਿਆ, ਆਪਣੀ ਤਾਕਤ, ਆਪਣੀ ਪਾਵਰ, ਭਾਵ ਇਵੇਂ ਕਹਿ ਲਈਏ ਵੀ ਸਾਰੇ ਸੰਸਾਰ 'ਚ ਉਸ ਪਰਮਾਤਮਾ ਨੇ ਆਪਣੀ ਸੱਤਿਆ, ਆਪਣੀ ਤਾਕਤ ਟਿਕਾਈ ਹੋਈ ਹੈ। ਕਹਿਣ ਲੱਗੇ ਚਤੁਰ ਦਿਸ਼ਾ ਕੀਨੋ ਬਲ ਆਪਣੋ ਸਿਰ ਉੱਪਰ ਕਰ ਧਾਰਿਓ, ਸਿਰ ਉੱਪਰ ਆਪਣੇ ਪਿਆਰਿਆਂ ਦੇ ਸਿਰ ਦੇ ਉੱਤੇ ਕੀ ਕਰਦਾ ਹੈ, ਮੇਰ ਭਰਿਆ ਹੱਥ ਰੱਖਦਾ ਹੈ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰੀਓ, ਆਪਣੇ ਪਿਆਰਿਆਂ ਨੂੰ ਮੇਰ ਭਰੀ ਨਜ਼ਰ ਨਾਲ ਜਦੋਂ ਉਹ ਵੇਖਦਾ ਹੈ, ਕਹਿਣ ਲੱਗੇ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਕਿ ਅਖਿਲੇ ਪਦੇ ਵਿੱਚ ਗੁਰਦੇਵ ਕਹਿੰਦੇ ਨੇ ਜੋ ਮੰਗ ਹੈ ਠਾਕੁਰ ਆਪਣੇ ਤੇ, ਉਸ ਪਰਮਾਤਮਾ ਦੇ ਪਿਆਰੇ ਜੋ ਵੀ ਆਪਣੇ ਪਰਮਾਤਮਾ ਤੋਂ ਮੰਗਦੇ ਨੇ ਸੋਈ ਸੋਈ ਦੇਵੈ, ਉਹੀ ਕੁਝ ਉਹਨਾਂ ਨੂੰ ਦੇਈ ਜਾਂਦਾ ਹੈ। ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੈ, ਸੰਬੋਧਨ ਹੈ, ਹੇ ਨਾਨਕ ਦਾਸ ਮੁਕਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਪਰਮਾਤਮਾ ਦਾ ਦਾਸ, ਪਰਮਾਤਮਾ ਦਾ ਸੇਵਕ ਜੋ ਕੁਝ ਆਪਣੇ ਮੂੰਹੋਂ ਵੀ ਬੋਲ ਦੇ ਉਹ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੱਚ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ। ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ। ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿਆਵੇਂ ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬਾਂਧ ਬਾਂਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ। ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ। ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ

ਪਾਠ ਪੰਜ ਬਾਣੀਆਂ ਦੇ ਨਿਤਨੇਮ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਰਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਸੱਚੇ ਪਾਤਸ਼ਾਹ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ ਅੱਜ ਨਾਲ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਝ ਪਵਿੱਤਰਾ ਹੁਣ ਲਾਭ ਭੋਗ ਹਰ ਆਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੇ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ

ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਜਿਸ ਤਰ੍ਹਾਂ ਆਪ ਸੰਗਤਾਂ ਨੂੰ ਬੇਨਤੀਆਂ ਕਰਦੇ ਆ ਰਹੇ ਸੀ, ਕੱਲ੍ਹ ਤੋਂ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚੇ ਹੋਏ ਹਨ। ਸੋ ਚਾਰ ਦੀਵਾਨ ਉਹਨਾਂ ਦੇ ਸ਼ਾਮ ਦੇ ਬਾਕੀ ਹਨ ਸ਼ੁੱਕਰਵਾਰ ਤੀਕਰ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਹਿਬਨ ਗੁਰ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਘਟ-ਘਟ ਅੰਦਰ ਵਿਆਪ ਰਹੀ, ਹਰ ਜ਼ਰੇ ਜ਼ਰੇ ਅੰਦਰ ਵਿਆਪਕ ਮਾਨ ਪ੍ਰਭੂ ਸਰਬ ਜਗ੍ਹਾ ਦੇ ਉੱਪਰ ਰਮਿਆ ਹੋਇਆ ਨਜ਼ਰ ਆਉਂਦਾ। ਹਜ਼ੂਰ ਗਰੀਬ ਨਵਾਜ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਰਮੇ ਹੋਏ ਪਰਮਾਤਮਾ ਨੂੰ ਇਉਂ ਫਰਮਾਨ ਕੀਤਾ ਕਿ ਉਹ ਜਲ ਅੰਦਰ, ਥਲ ਅੰਦਰ, ਮਹੀ ਆਕਾਸ਼, ਅਲ ਧਰਤੀ ਦੇ ਸਾਰੇ ਹਿਰ ਜਗ੍ਹਾ ਦੇ ਉੱਪਰ ਪਰਮਾਤਮਾ ਵਿਆਪਕ ਮਨ, ਜਲ ਥਲ ਮਹੀ ਅਲ ਪੂਰੇ ਆ, ਸਵਾਮੀ ਸਿਰਜਣ ਹਾਰ, ਅਣਖ ਭਾਂਤ ਹੋਏ ਪਸਰੇ ਆ ਨਾਨਕ ਇੱਕ ਅੰਕਾਰ। ਇੱਕ ਪਰਮਾਤਮਾ ਸਾਰੀ ਜਗ੍ਹਾ ਦੇ ਅੰਦਰ ਰਮਿਆ ਹੋਇਆ ਨਜ਼ਰ ਆ ਰਿਹਾ। ਇਹ ਐਸੇ ਰਮੇ ਹੋਏ ਪਰਮਾਤਮਾ ਨੂੰ ਭਗਤ ਨਾਮਦੇਵ ਨੇ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਬੜਾ ਸੁੰਦਰ ਫਰਮਾਨ ਕੀਤਾ, ਜਿਸ ਨੂੰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਵਾਨ ਕੇ ਬੜਾ ਸੁੰਦਰ ਫਰਮਾਨ ਕੀਤਾ। ਮੇਰਾ ਗੋਬਿੰਦ ਸਭ ਜਗ੍ਹਾ ਦੇ ਉੱਪਰ ਵਿਆਪਕ ਮਨ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਣਨੇ ਕੋਈ। ਗੋਬਿੰਦ ਅਕਾਲ ਪੁਰਖ ਪਰਮਾਤਮਾ ਤੋਂ ਬਗੈਰ ਕੋਈ ਸੰਸਾਰ ਦਾ ਜ਼ਰਾ, ਕੋਈ ਸੰਸਾਰ ਦਾ ਕੋਨਾ ਖਾਲੀ ਨਹੀਂ, ਹਰ ਇੱਕ ਜਗ੍ਹਾ ਦੇ ਉੱਪਰ ਰਮਿਆ ਹੋਇਆ, ਬਲਕਿ ਊਚ ਨੀਚ ਦੇ ਅੰਦਰ ਉਹਦੀ ਜੋਤ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹਨ, ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਗੁਰ। ਐਸੇ ਨੂੰ ਹਜ਼ੂਰ ਗਰੀਬ ਨਵਾਜ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਤੇ ਦਸਮ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਦੇ ਅੰਦਰ ਬੜਾ ਸੁੰਦਰ ਫੁਰਮਾਨ ਕਰਦੇ ਆ, ਤੇ ਭਾਈ ਨੰਦ ਲਾਲ ਜੀ ਆਪਣੀ ਗਜ਼ਲ ਨਾਮੇ ਦੇ ਅੰਦਰ ਬੜਾ ਸੁੰਦਰ ਫੁਰਮਾਨ ਕਰਦੇ ਆ ਕਹਿ ਰਹੇ ਹਨ।

ਜੇ ਕਿਤੇ ਦਿਲ ਸਿਆਣਾ ਬਣ ਜਾਏ, ਦਿਲ ਦਾਨਾ ਬਣ ਜਾਏ, ਹਰ ਜਗ੍ਹਾ ਦੇ ਉੱਪਰ ਰਮਿਆ ਹੋਇਆ ਪਰਮਾਤਮਾ ਨਜ਼ਰ ਆਉਂਦਾ, ਦਿਲ ਅਗਰ ਦਾਨਾ ਬਵਤ ਅੰਦਰ ਕਿਨਾਰ ਸ਼ਿਆਰ ਹਸਤ, ਅੰਦਰ ਰਮਿਆ ਹੋਇਆ ਪਰਮਾਤਮਾ ਨਜ਼ਰ ਆ ਜਾਏਗਾ, ਹਿਰਦੇ ਦੇ ਅੰਦਰ ਬੈਠਿਆ ਪ੍ਰਭੂ ਨਜ਼ਰ ਆ ਜਾਏਗਾ। ਜੇ ਅੱਖਾਂ ਵੇਖਣ ਵਾਲੀਆਂ ਹੋਣ ਤਾਂ ਰੱਬ ਸਭ ਜਗ੍ਹਾ ਦੇ ਅੰਦਰ ਵਿਆਪਕ ਮਾਨ ਨਜ਼ਰ ਆ ਜਾਂਦਾ, ਜਿਵੇਂ ਹਜ਼ੂਰ ਫੁਰਮਾਨ ਕਰਦੇ ਕਹਿੰਦੇ।

ਦੇ ਅੰਦਰ ਰਮਿਆ ਹੋਇਆ ਰੱਬ ਨਜ਼ਰ ਆਉਂਦਾ, ਕਿਤੇ ਸੂਫੀ ਭੇਖ ਦੇ ਅੰਦਰ ਤੁਰਿਆ ਜਾਂਦਾ। ਜੇ ਕਿਸੇ ਨੇ ਵੇਖਣਾ ਤੇ ਵੇਖ ਲੈ, ਕਿਤੇ ਉਹ ਸੰਸਾਰ ਦੇ ਹਰ ਕੋਨੇ ਦੇ ਅੰਦਰ ਵਿਦਵਾਨ ਬਣ ਕੇ ਵਿਚਰਦਾ ਫਿਰਦਾ, ਕਿਤੇ ਕਲਮ ਦਾ ਧਣੀ ਬਣ ਕੇ ਕਲਮ ਕਵਿਤਾਵਾਂ ਰਚਦਾ, ਕਿਤੇ ਮੂਰਖ ਦਾ ਰੂਪ ਲੈ ਕੇ ਸੰਸਾਰ ਦੇ ਅੰਦਰ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖੋ ਤੈ ਤੈ ਨਰਹਰ। ਹਰ ਇੱਕ ਜਗ੍ਹਾ ਤੇ ਨਰਹਰ, ਸਾਰਿਆਂ ਨੂੰ ਹਰਾ ਭਰਾ ਕਰਨ ਵਾਲਾ ਪਰਮਾਤਮਾ ਰਮਿਆ ਹੋਇਆ। ਗਰੀਬ ਨਵਾਜ ਪਾਤਸ਼ਾਹ ਨੇ ਬੜਾ ਸੁੰਦਰ ਫੁਰਮਾਨ ਕਰਦਿਆਂ ਕਿਹਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਰਾਮਕਲੀ ਮਹੱਲਾ।

ਦੇ ਤਿਣਕਿਆਂ ਦੇ ਅੰਦਰ ਵੀ, ਪਰਬਤ ਪਹਾੜਾਂ ਦੇ ਅੰਦਰ ਵੀ, ਜਲ ਦੇ ਅੰਦਰ ਵੀ, ਥਲ ਦੇ ਅੰਦਰ ਵੀ, ਹਰ ਇੱਕ ਜਗ੍ਹਾ ਰਮਿਆ। ਸੁਖਮਣੀ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਫੁਰਮਾਨ।

ਮਹਾਰਾਜ ਪਾਤਸ਼ਾਹ ਕਹਿੰਦੇ ਉਹ ਜੀਵਨ ਵਿੱਚ ਜਲ ਵਿੱਚ ਹੈ, ਥਲ ਵਿੱਚ ਉਸਦਾ ਵਾਸਾ ਹੈ। ਜੀਵਨ ਮੈਂ, ਜਲ ਮੈਂ, ਥਲ ਮੈਂ, ਸਭ ਰੂਪਨ ਮੈਂ। ਚੰਦਰਮਾ, ਸੂਰਜ, ਤਾਰਿਆਂ ਦੇ ਅੰਦਰ ਉਸਦਾ ਅਕਸ ਹੈ, ਪਰਛਾਵਾਂ ਹੈ, ਜੋਤ ਹੈ। ਗਰੀਬ ਨਵਾਜ ਪਾਤਸ਼ਾਹ ਫੁਰਮਾਨ ਕਰਦਿਆਂ ਕਹਿ ਰਹੇ।

ਮਹਾਰਾਜ ਦੇ ਨਾਮ ਦੇ ਨਾਲ ਲੱਗ ਕੇ ਸਾਰੇ ਸੰਸਾਰ ਨੂੰ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਸੁਨੇਹਾ ਦਿੱਤਾ, ਮੈਸੇਜ ਦਿੱਤਾ ਹੈ ਸਾਰੇ ਸੰਸਾਰ ਦੇ ਅੰਦਰ ਜਿਹਨੇ ਪਰਮਾਤਮਾ ਨੂੰ ਮਿਲਣਾ, ਕਿਉਂਕਿ ਪ੍ਰਭੂ ਦਾ ਰੂਪ ਸ਼ਬਦ ਹੈ, ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਲੇ। ਸ਼ਬਦ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ, ਸ਼ਬਦ ਹੀ ਬਲਕਿ ਨਿਰੰਕਾਰ ਹੈ। ਜਿਸ ਨੇ ਨਿਰੰਕਾਰ ਦੇ ਨਾਲ ਬਾਤ ਕਰਨੀ, ਜਿਸ ਨੇ ਨਿਰੰਕਾਰ ਦੇ ਦਰਸ਼ਨ ਕਰਨੇ ਨੇ, ਹਜ਼ੂਰ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਜੋ ਪ੍ਰਭ ਕੋ ਮਿਲਵੋ ਚਾਹੈ, ਜਿਹੜਾ ਮਿਲਣਾ ਚਾਹੇ ਉਹ ਸ਼ਬਦ ਦੇ ਅੰਦਰ ਰੱਬ ਨੂੰ ਖੋਜ ਲਵੇ। ਗਰੀਬ ਨਵਾਜ ਪਾਤਸ਼ਾਹ ਜੀ ਦੇ ਇਸ ਸ਼ਬਦ ਨੂੰ ਆਪਾਂ ਹਿਰਦੇ ਦੇ ਅੰਦਰ ਵਸਾਈਏ। ਗਰੀਬ ਨਵਾਜ ਕਿਰਪਾ ਕਰਨ, ਸ਼ਬਦ ਤੇ ਲੜ ਲੱਗ ਕੇ ਸਾਰੇ ਸੰਸਾਰ ਦੇ ਵਿੱਚ ਜੋ 300 ਸਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਦਿਵਸ ਮਨਾ ਰਹੇ, ਸ਼ਬਦ ਗੁਰੂ ਭਵ ਸਾਗਰ ਤਰੀ, ਸਾਰੇ ਸੰਸਾਰ ਦੇ ਭਵ ਸਾਗਰ ਦੇ ਵਿੱਚ ਸ਼ਬਦ ਤੇ ਲੜ ਲੱਗ ਕੇ ਤਰਨਾ ਹੈ ਤੇ ਸ਼ਬਦ ਹਰ ਇੱਕ ਜਗ੍ਹਾ ਤੇ ਰਮੇ ਹੋਏ ਪਰਮਾਤਮਾ ਨੂੰ ਦਰਸਾ ਰਹੇ ਹੈ। ਉਹ ਹਿੰਦੂ ਅੰਦਰ, ਮੁਸਲਮਾਨ ਦੇ ਅੰਦਰ, ਈਸਾਈ ਦੇ ਅੰਦਰ, ਪਾਰਸੀ ਅੰਦਰ, ਉਹ ਸਗਲ ਜੀਵਾਂ ਦੇ ਅੰਦਰ, ਧਰਤੀ ਆਕਾਸ਼ ਦੇ ਅੰਦਰ, ਜ਼ਰੇ ਜ਼ਰੇ ਅੰਦਰ ਵਿਆਪਕ ਮਾਨ ਹੈ। ਭਗਤ ਨਾਮ ਦੇਵ ਨੇ ਬੜਾ ਸੁੰਦਰ ਫਰਮਾਨ ਕਰਦਿਆਂ ਕਿਹਾ, ਫਰਮਾਨ ਕਰਦਿਆਂ ਕਹਿ ਰਹੇ,

0: ਸਮਾਏ।
1: ਪ੍ਰਭ ਜੀ ਬਸੇ ਸਾਧ ਕੀ ਰਸਨਾ,
0: ਨਾਨਕ ਜਨ ਕਾ ਦਾਸਨ ਦਸਰਾ।
1: ਪ੍ਰਭ ਕੋ ਸਿਮਰੇ ਸੇ ਤਨਵੰਤੇ,
0: ਪ੍ਰਭ ਕੋ ਸਿਮਰੇ ਸੇ ਪਤਵੰਤੇ,
1: ਪ੍ਰਭ ਕੋ ਸਿਮਰੇ

0: ਰਾਸ਼ਟਰਪਤੀ
1: ਹੇ ਮਾਤ ਪਿਤਾ ਸੁਤ ਮੀਤ ਨਾ ਭਾਈ
0: ਮਨ ਮੋਹਾ ਨਾਮ ਤੇਰੇ ਸੰਗ ਸਹਾਈ
1: ਮਾਂ ਭੈਣ ਦੂਤ ਜਮਦਲ ਹੈ
0: ਕੇਵਲ ਨਾਮ ਸੰਗ ਤੇਰੇ ਚੱਲੇ
1: ਮੁਸ਼ਕਲ ਹੋਵੇ

0: ਜਦ ਪਿਆਉ ਪੁਰਸਾਖ ਸੈਨ
1: ਮੁਖਿਆ ਪਿਆਉ ਬੈਠ ਕੋ ਦੈਨ
0: ਸਿਵ ਨਿਰਗੁਣ ਗੁਣ ਕਛੂ ਨ ਬੂਜੈ
1: ਬਖਸ ਲਿਓ ਤੋ ਨਾਨਕ ਸੀਜੈ
0: ਇਹ ਪ੍ਰਸਾਦ ਧਾਰੋ।

0: ਮਿਥਿਆ ਕਾਮ ਕ੍ਰੋਧ ਬਿਕਰਾਲ,
1: ਮਿਥਿਆ ਰਥ ਹਸਤੀ ਅਸਵਸਥ।

0: ਸਫਲ ਜਨਮ
1: ਸਾਧਕ ਸੰਗ ਨਹੀ ਕੁਛ ਕਾਲ
0: ਦਰਸ਼ਨ ਭੇਟਤ ਹੋਤ ਨਿਹਾਲ
1: ਸਾਧਕ ਸੰਗ ਕਲੂਖਤ ਹਰੈ
0: ਸਾਧਕ ਸੰਗ ਨਰਕ ਪਰ ਹਰੈ
1: ਸਾਧਕ ਸੰਗਿਆ ਸੁਹਿਲਾ
0: ਸਾਧ ਸੰਗ ਵਿਚਰਤ ਹਰ ਵੇਲਾ।

0: ਬਿਰਖ ਨਿਭਜਾਏ।
1: ਕਈ ਕੋਟ ਪਾਉਣ ਬਾਣੀ ਦੇ ਸੰਤਰ,
0: ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸੇਰ ਸੂ ਨਖਤਰ,
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ,
1: ਸਗਲ ਸਮਗਰੀ ਆਪਣੇ ਸੂਤ ਧਾਰ,
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ,
1: ਕਈ ਕੋਟ ਰਾਜਸ ਤਮ ਸਾਧਕ,
0: ਕਈ ਕੋਟ ਬੀਲ ਪ੍ਰਾਣ ਸਿਮਰਤ ਅਰ ਸਾਸਕ,
1: ਕਈ ਕੋਟ ਕੀਏ ਰਤਨ ਸਮਾ।